0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।

0: ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕਰੂ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰ ਐਂਡ ਡੈਕੋਰ ਦਾ ਪਤਾ ਹੈ ਯੂਨਿਟ ਨੰਬਰ 2110 76 ਵੈਸਟ ਵਿੰਡਸ ਕ੍ਰਿਸੈਂਟ, ਨਾਰਥ ਈਸਟ ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੋਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

ਸਤਿਗੁਰੁ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਧੰਨ ਧੰਨ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਦਾ ਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਪਾਕ ਪਵਿੱਤਰ ਬਖਸ਼ਾਂ ਵਾਲੀ ਧਰਤੀ ਉਸ ਅਸਥਾਨ ਤੋਂ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਜੋ ਹੁਕਮ ਬਖਸ਼ਿਸ਼ ਕੀਤਾ ਹੈ ਉਹ ਹੈ ਸਾਹਿਬ ਗੁਰੂ ਰਾਮਦਾਸ ਪਿਤਾ ਦੇ ਬਚਨ ਸੂਈ ਰਾਗ ਅੰਦਰ 731 ਸਤਿਗੁਰਾਂ ਦਾ ਅੰਗ ਹੈ। ਅੱਜ ਦੇ ਬਖਸ਼ਾਂ ਭਰੇ ਹੁਕਮ ਦੇ ਅੰਦਰ ਜੋ ਕੁਝ ਸਤਿਗੁਰਾਂ ਨੇ ਬਚਨ ਕੀਤੇ ਉਹਦੀ ਵਿਚਾਰ ਪ੍ਰਾਰੰਭ ਕਰੀਏ। ਰਹਾਉ ਦੀ ਪੰਕਤੀ ਦੇ ਅੰਦਰ ਸਤਿਗੁਰਾਂ ਨੇ ਇੱਕ ਬਚਨ ਕਿਹਾ ਹੈ, ਆਪਣੇ ਗੁਰੂ ਨੂੰ ਮਨ ਤੇ ਤਨ ਭੇਟਾ ਕੀਤਾ ਹੈ ਤੇ ਸਿਰ ਵੇਚਿਆ ਹੈ ਤੇ ਬੜਾ ਮਹਿੰਗਾ ਵੇਚਿਆ ਹੈ। ਬਹੁਤ ਵਾਰੀ ਗੁਰਬਾਣੀ 'ਚ ਸ਼ਬਦ ਹੁੰਦਾ ਹੈ ਸਿਰ ਵੇਚਣ ਦੀ ਗੱਲ, ਇਹਦੇ ਮਗਰ ਰਾਜ ਕੀ ਕਰਨ। ਸਤਿਗੁਰਾਂ ਦਾ ਇੱਕ ਇੱਕ ਬਚਨ ਗੁਰੂ ਕੇ ਪਿਆਰੇ ਸਾਡੀ ਜ਼ਿੰਦਗੀ ਨੂੰ ਰੱਬ ਤੱਕ ਲੈ ਜਾਣ ਦੀ ਸਮਰੱਥਾ ਸ਼ਕਤੀ ਰੱਖਦਾ, ਪਰ ਵਿਰਲੇ ਭਾਗਾਂ ਵਾਲੇ ਉਹਦੇ ਨਾਲ ਤੁਰਦੇ ਕਰਨ। ਕਿਧਰੇ ਸਤਿਗੁਰੂ ਜੀ ਆਖਦੇ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਸਾਡੇ ਨਾਲ ਖੇਡ ਖੇਡਣੀ ਤੇ ਸਿਰ ਤਲੀ ਤੇ ਧਰ ਕੇ ਲਿਆਓ। ਆਨੰਦ ਸਾਹਿਬ ਦਾ ਬਚਨ ਪੜ੍ਹਦੇ ਹੋ ਤੇ ਗੁਰੂ ਅਮਰਦਾਸ ਪਿਤਾ ਦੇ ਬਚਨ ਨੇ, ਐਸਾ ਸਤਿਗੁਰ ਜੀ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ। ਸਿਰ ਸੌਂਪ ਦਿਓ, ਇਹ ਕੀ ਕਹਾਣੀ ਗੁਰੂ ਕੀ ਸੰਗਤ। ਇੱਕ ਤਾਂ ਇਸ ਦੀ ਵਿਆਖਿਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਰੇਗੀ, ਸਿਰ ਕਿਵੇਂ ਸਤਿਗੁਰੂ ਨੂੰ ਦਈਏ। ਇਹਦੇ ਬਦਲੇ ਅੱਜ ਸ਼ਬਦ ਵਰਤਿਆ ਗਰੀਬ ਅਨੁਵਾਦ ਪਿਤਾ ਜੀ ਨੇ, ਮੈਂ ਮਨ ਤਨ ਅਰਪ ਧਰਿਓ ਗੁਰ ਆਗੈ ਸਿਰ ਵੇਚ ਲਿਓ। ਸਿਰ ਵੇਚਿਆ ਏ, ਮੁੱਲ ਮਹਿੰਗਾ ਪਰ ਇਹਦਾ ਮੁੱਲ ਬਹੁਤ ਮਿਲਿਆ ਹੈ। ਸਾਡੇ ਸਿਰ ਦੇ ਅੰਦਰ ਖਨ ਸੋਚਾਂ, ਸਾਡੇ ਸਿਰ ਵਿੱਚ ਦੁਨੀਆਂ ਨੇ ਤਿੰਨ ਚੀਜ਼ਾਂ ਪਾ ਦਿੱਤੀਆਂ ਅਤੇ ਲਗਾਤਾਰ ਪਾ ਰਹੀ ਹੈ। ਜਿੰਨਾ ਚਿਰ ਉਹ ਤਿੰਨ ਚੀਜ਼ਾਂ ਸਾਡੇ ਸਿਰ ਵਿੱਚ ਹੋਣਗੀਆਂ ਅਸੀਂ ਕਦੇ ਸੁਖੀ ਨਹੀਂ ਹੋ ਸਕਦੇ, ਭਾਵੇਂ ਕੋਈ ਗਰੀਬ ਹੈ ਅਤੇ ਭਾਵੇਂ ਕੋਈ ਅਮੀਰ ਹੈ। ਭੁਲੇਖਾ ਹੈ, ਮਹਾਰਾਜ ਨੇ ਨਰਪਤ ਰਾਜਿਆਂ ਦੀ ਗੱਲ ਕੀਤੀ ਹੈ, ਵੱਡੇ ਵੱਡੇ ਵੀ। ਤਿੰਨ ਚੀਜ਼ਾਂ ਸਾਨੂੰ ਦੁਨੀਆਂ ਦਿੰਦੀ ਹੈ ਗੁਰੂ ਕੇ ਪਿਆਰੂ। ਜਿਹੜਾ ਬੀਤ ਚੁੱਕਾ ਸਮਾਂ ਸਾਡੀ ਜ਼ਿੰਦਗੀ ਦਾ, ਸਾਨੂੰ ਪਛਤਾਵੇ ਖਾਨ, ਕਾਸ਼ ਮੈਂ ਬੱਚਿਆਂ ਲਈ ਇੰਨੀ ਮਿਹਨਤ ਕਰਦਾ ਰਿਹਾ, ਮੇਰੇ ਆਖੇ ਨਹੀਂ ਲੱਗਦੇ। ਕਿਧਰੇ ਬੱਚਿਆਂ ਦਾ ਬੱਚੇ ਪਛਤਾ ਰਹੇ ਖਨ, ਸਾਡੇ ਮਾਪੇ ਕਿਹੋ ਜਿਹੇ। ਮਿੱਤਰ ਨੇ ਮੇਰੇ ਨਾਲ ਚੰਗਾ ਨਹੀਂ ਕੀਤਾ, ਪਾਰਟਨਰ ਨੇ ਚੰਗਾ ਨਹੀਂ ਕੀਤਾ, ਕੁਛ ਨਾ ਕੁਛ ਬਹਾਨਾ ਏ। ਹਰ ਬੰਦਾ ਬੀਤ ਚੁੱਕੇ ਸਮੇਂ 'ਤੇ ਪਛਤਾਤਾਪ ਕਰ ਰਿਹਾ ਹੈ, ਇਹ ਸਾਡੇ ਸਿਰ ਵਿੱਚ ਹਮੇਸ਼ਾ ਰਹਿੰਦਾ। ਮੈਂ ਕਿਸੇ ਦਾ ਬੁਰਾ ਨਹੀਂ ਕੀਤਾ, ਮੇਰੇ ਨਾਲ ਖੋਇਆ, ਪਛਤਾ ਰਿਹਾ ਹੈ। ਦੂਸਰੀ ਗੱਲ, ਆਉਣ ਵਾਲੇ ਸਮੇਂ ਦਾ ਸਾਨੂੰ ਡਰ ਹੈ, ਪਤਾ ਨਹੀਂ ਕੱਲ੍ਹ ਸਾਡਾ ਕੀ ਬਣੇਗਾ, ਪਤਾ ਨਹੀਂ ਸਾਡੀ ਜ਼ਿੰਦਗੀ ਕਿਹੋ ਜਿਹੇ ਖੂਹ ਖਾਤੇ 'ਚ ਪੈਗੀ, ਚੰਗੀ ਰਹੇਗੀ ਕਿ ਨਹੀਂ। ਹੈ ਕੁਛ ਨਹੀਂ, ਅਜੇ ਆਇਆ ਨਹੀਂ, ਪਰ ਡਰੇ ਹੋਏ ਹਾਂ। ਹੁਣ ਸਾਡੇ ਕੋਲ ਕੀ ਇਸ ਵਕਤ? ਇੱਕ ਸ਼ਿਕਾਇਤ, ਕਿਸੇ ਦੇ ਕੋਲ ਖਲੋ ਜਾਓ, ਦੁਨੀਆ ਦੀ ਗੱਲ ਚਾਹੇ ਰੱਬ ਦੀ, ਹਰ ਬੰਦਾ ਸ਼ਿਕਾਇਤਾਂ ਨਾਲ ਭਰਿਆ ਪਿਆ ਹੈ। ਸ਼ਿਕਾਇਤ ਹਮੇਸ਼ਾ ਹੰਕਾਰ ਚੋਂ ਨਿਕਲਦੀ, ਮੈਂ ਸਿਆਣਾ ਤੇ ਦੂਸਰੇ ਅਣਜਾਣ, ਉਹਨਾਂ ਨੂੰ ਪਤਾ ਹੀ ਨਹੀਂ, ਐਵੇਂ ਹੀ ਸ਼ਿਕਾਇਤ ਕਰੀ ਜਾਣੀ ਨਿੱਕੀਆਂ ਨਿੱਕੀਆਂ ਗੱਲਾਂ ਤੇ। ਗੁਰੂ ਕੇ ਪਿਆਰੇ, ਸੋਚੋ, ਜਿਹੜੇ ਸਿਰ ਵਿੱਚ ਜਾਂ ਪਛਤਾਵੇ ਦਾ ਭਾਰ ਹੋਵੇ ਜਾਂ ਉਹਦੇ ਅੰਦਰ ਸ਼ਿਕਾਇਤਾਂ ਹੀ ਗਿਲੇ ਤੇ ਸ਼ਿਕਵੇ ਭਰੇ ਖੋਣ ਤੇ ਡਰ ਹੋਵੇ, ਉਹ ਬੰਦਾ ਕਦੇ ਸ਼ਾਂਤ ਹੋ ਸਕਦਾ ਹੈ? ਕਦੇ ਸੁਖੀ ਹੋ ਸਕਦਾ ਹੈ? ਮਹਾਰਾਜ ਕਹਿੰਦੇ, ਦੇਖ, ਇੱਕ ਚੀਜ਼ ਅਸੀਂ ਤੈਨੂੰ ਦੇਣ ਲੱਗੇ ਹਾਂ,
ਜੇ ਤੂੰ ਉਹ ਚੀਜ਼ ਆਪਣੀ ਜ਼ਿੰਦਗੀ 'ਚ ਤੂੰ ਰੱਖ ਲੈ ਕੋਲ ਆਪਣੇ ਸਿਰ ਵਿੱਚ ਪਾ ਲਵੇਂ ਉਹ ਸਿਰ ਅਤੇ ਜਦੋਂ ਪੈ ਗਈ ਤਾਂ ਸਿਰ ਸਾਡਾ ਉਹ ਹੈਗਾ ਉਹ ਤੂੰ ਸਿਰ ਸਾਨੂੰ ਵੇਚਦੇ ਜੋ ਕੁਝ ਅਸੀਂ ਕਹਿੰਦੇ ਹਾਂ ਨਾ ਉਹ ਕੁਝ ਕਰਨਾ ਸ਼ੁਰੂ ਕਰ ਦਿਓ ਆਪਣੀਆਂ ਸੋਚਾਂ ਆਪਣੇ ਫਿਕਰ ਆਪਣੀ ਸਿਆਣਪ ਜੋ ਕੁਝ ਵੀ ਤੁਹਾਡੇ ਕੋਲ ਸਿਆਣਪ ਤੁਹਾਨੂੰ ਬਹੁਤ ਚੰਗੀ ਲੱਗਦੀ ਛੱਡ ਦਿਓ ਉਸ ਦੀ ਜਗ੍ਹਾ 'ਤੇ ਸਤਿਗੁਰੂ ਜੀ ਜੋ ਕਹਿੰਦੇ ਨੇ ਉਹ ਸ਼ਬਦ ਨੂੰ ਪਾ ਲਓ ਮਹਾਰਾਜ ਜੀ ਥੋੜ੍ਹਾ ਇਹਨੂੰ ਖੋਲ੍ਹੋ ਗੁਰੂ ਅਮਰਦਾਸ ਸਾਹਿਬ ਜੀ ਦਾ ਇੱਕ ਬਚਨ ਧਿਆਨ ਵਿੱਚ ਲਿਆਇਆ ਜੀ ਗੁਰੂ ਸਾਹਿਬ ਕਹਿੰਦੇ ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੇ ਉਤਾਰ ਕਹਿੰਦੇ ਸਾਡਾ ਸੇਵਕ ਜਿਹਨੇ ਬਣਨਾ ਨਾ ਉਹ ਆਪਣਾ ਸਿਰ ਉਤਾਰ ਦੇਵੇ ਮਹਾਰਾਜ ਜੀ ਸਿਰ ਕਿਰਪਾਨ ਨਾਲ ਵੱਢ ਕੇ ਤੁਹਾਨੂੰ ਦੇਣਾ ਨਹੀਂ ਮਹਾਰਾਜ ਕਹਿੰਦੇ ਉਹ ਇੱਕੋ ਵਾਰੀ ਘਟਨਾ ਘਟੀ ਸੀ ਅਨੰਦਪੁਰ ਸਾਹਿਬ ਅਸੀਂ ਤੁਹਾਨੂੰ ਰੋਜ਼ ਇਹ ਬਚਨ ਸੁਣਾਉਂਦੇ ਹਾਂ ਅਸੀਂ ਤੁਹਾਡਾ ਰੋਜ਼ ਸਿਰ ਮੰਗਦੇ ਹਾਂ ਅਤੇ ਹਰ ਪਲ ਮੰਗਦੇ ਹਾਂ ਸੇਵਕ ਆਪਣੇ ਕੋਲ ਸਿਰ ਰੱਖਦਾ ਹੀ ਨਹੀਂ ਜਿਹਨੇ ਸੇਵਾ ਕਰਨੀ ਗੁਰੂਖਾਨੀਅਤ ਦੀ ਬੋਲੀ ਹੈ ਪਿਆਰੇ ਉਹਦੇ ਫਾਰਮੂਲੇ ਤਰੀਕੇ ਵੱਖਰੇ ਹੁੰਦੇ ਦੱਸਦੇ ਨੇ ਅਗਲੀ ਪੰਕਤੀ ਇਹ ਸਿਰ ਕਿਵੇਂ ਉਤਾਰੀਦਾ ਸਿਰ ਵੇਚ ਕੇ ਮੁੱਲ ਮਹਿੰਗਾ ਇਹਦਾ ਮਿਲਿਆ ਸਿਰ ਵੇਚਣਾ ਕਿਵੇਂ ਅਤੇ ਮੁੱਲ ਕੀ ਲੈਣਾ ਇਹਦੇ ਬਦਲੇ ਅੱਜ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਰਪਾ ਕੀਤੀ ਉਹ ਗੁਰੂ ਅਮਰਦਾਸ ਸਾਹਿਬ ਦਾ ਬੱਚਾ ਨੇ ਹਜ਼ੂਰ ਕਹਿੰਦੇ ਸਤਿਗੁਰ ਕਾ ਭਾਣਾ ਮੰਨ ਲੈ ਇੱਕ ਗੱਲ ਦੂਸਰੀ ਸ਼ਬਦ ਰੱਖੈ ਉਰਧਾਰ ਦੋ ਚੀਜ਼ਾਂ ਜੀ ਕਹਿੰਦੇ ਸਦਾ ਅੰਦਰ ਵਾਹਿਗੁਰੂ ਸ਼ਬਦ ਨੂੰ ਰੱਖਣ ਦੀ ਕੋਸ਼ਿਸ਼ ਕਰੋ ਰੱਖਣ ਦੀ ਕੋਸ਼ਿਸ਼ ਕਰਾਂਗੇ ਜੇ ਪਹਿਲਾਂ ਜਪਾਂਗੇ ਉਹਨੇ ਅੰਦਰ ਨਹੀਂ ਰਹਿਣਾ ਭਾਣਾ ਮੰਨਣ ਦਾ ਇਹ ਨਹੀਂ ਮਤਲਬ ਹੁੰਦਾ ਕੋਈ ਘਾਟਾ ਪੈ ਗਿਆ ਮੌਤ ਹੋ ਗਈ ਪਹਿਲਾਂ ਜ਼ੋਰ ਲਾਇਆ ਰੋਏ ਕਲਪੇ ਮੁੜ ਕੇ ਭਾਣਾ ਕਹਿ ਦਿੱਤਾ ਸਤਿਗੁਰੂ ਜੀ ਦਾ ਭਾਣਾ ਮਤਲਬ ਹੁੰਦਾ ਏ ਜਦੋਂ ਸਤਿਗੁਰੂ ਨੂੰ ਪਿਆਰ ਕਰੀਏ ਸਿੱਖੀ ਦੇ ਰਾਹ 'ਤੇ ਤੁਰੀਏ ਗੁਰੂ ਨੇ ਕਿਹਾ ਤੂੰ ਨਿਤਨੇਮ ਕਰਨਾ ਏ ਅੰਮ੍ਰਿਤ ਆਦਿ ਖੋਣਾ ਨਾਮ ਜਪਣਾ ਏ ਮਨ ਨੇ ਕਹਿਣਾ ਏ ਵੀ ਮਨ 'ਤੇ ਲੱਗਦਾ ਕੋਈ ਨਹੀਂ ਇਹ ਕਰਾਂ ਕਿ ਨਾ ਕਰਾਂ ਕਹਿੰਦੇ ਤੈਨੂੰ ਤੇ ਸੋਚਣ ਦਾ ਅਧਿਕਾਰ ਦਿੱਤਾ ਹੀ ਨਹੀਂ ਤੈਨੂੰ ਤੇ ਕਰਨ ਨੂੰ ਕਿਹਾ ਏ ਭਾਣੇ ਵਿੱਚ ਆ ਤੂੰ ਪਹਿਲਾਂ ਨੇਮ ਨਿਭਾ ਅਗਲੀ ਗੱਲ ਨਾ ਕਰ ਮਨ ਲੱਗਦਾ ਕਿ ਨਹੀਂ ਲੱਗਦਾ ਮਨ ਲੱਗੇ ਨਾ ਲੱਗੇ ਉਹਦਾ ਹੁਕਮ ਹੈ ਨਿਤਨੇਮ ਕਰਨ ਦਾ ਅਤੇ ਕਰਨਾ ਹੀ ਹੈ ਸੰਗਤ 'ਚ ਆਉਣ ਦਾ ਹੁਕਮ ਅੰਮ੍ਰਿਤ ਵੇਲੇ ਉੱਠਣ ਦਾ ਇਹਦੇ ਵਿੱਚੋਂ ਹੀ ਤੇ ਉਹਨੇ ਲੱਗਣਾ ਸੀ ਪਹਿਲਾਂ ਹੀ ਛੱਡ ਕੇ ਬਹਿ ਜਾਂਦੇ ਹਾਂ ਦੂਸਰੀ ਗੱਲ ਗੁਰੂ ਕੀ ਸੰਗਤ ਬਾਹਰੋਂ ਜ਼ਿੰਦਗੀ ਵਿੱਚ ਦੁੱਖ ਵੀ ਆਉਣੇ ਅਤੇ ਸੁੱਖ ਵੀ ਆਉਣੇ ਚੰਗੇ ਦਿਨ ਵੀ ਆਉਂਦੇ ਅਤੇ ਮਾੜੇ ਵੀ ਜੇ ਚੰਗੇ ਦਿਨ ਆਏ ਅਤੇ ਮਾੜੇ ਲਗਾਤਾਰ ਆਪਣਾ ਨੇਮ ਨਿਭਾਉਣਾ ਅਤੇ ਗੁਰੂ ਨਾਲ ਪਿਆਰ ਵਿੱਚ ਵਾਧਾ ਕਰੀ ਜਾਣਾ ਰੁਕਣਾ ਨਹੀਂ ਸਵਾਲ ਨਹੀਂ ਕਰਨਾ ਮੇਰੇ 'ਤੇ ਦੁੱਖ ਕਿਉਂ ਆ ਗਏ ਮੇਰੀਆਂ ਚਾਰ ਮੰਗਾਂ ਪੂਰੀਆਂ ਹੋਈਆਂ ਪੰਜਵੀਂ ਕਿਉਂ ਨਹੀਂ ਖੋ ਰਹੀ ਜਿੱਦ ਕਰਾਂਗੇ ਅਤੇ ਅਸੀਂ ਉਹਦੇ ਸਿਰ ਨਹੀਂ ਦਿੱਤਾ ਅਜੇ ਸਿਰ ਵਿੱਚ ਦੁਨਿਆਵੀ ਖਿਆਲ ਆਪਣੀ ਸਿਆਣਪ ਸਾਂਭੀਏ ਸਾਡਾ ਅੰਦਰ ਕਹਿੰਦਾ ਗੁਰੂ ਨੂੰ ਨਹੀਂ ਪਤਾ ਮੇਰੇ 'ਤੇ ਦੁੱਖ ਆਇਆ ਏ ਗੁਰੂ ਨੇ ਕਿਉਂ ਦਿੱਤਾ ਏ ਜਿੱਥੇ ਕਿਉਂ ਆ ਗਿਆ ਉਹ ਕਦੇ ਸਿਰ ਨਹੀਂ ਦੇ ਸਕਦਾ ਕਿਉਂ ਸ਼ਬਦ ਨਹੀਂ ਖੁੰਦਾ ਸਿਰ ਦੇਣ ਦੀ ਕਹਾਣੀ ਜੇ ਸੰਗਤ ਜੀ ਬੜੇ ਸਿੰਪਲ ਜੇ ਸ਼ਬਦਾਂ ਵਿੱਚ ਕਹਿਣ ਦਾ ਯਤਨ ਕਰਨ ਲੱਗਾ ਵਾਂ ਸਮਝਾਉਣ ਲਈ ਮਹਾਰਾਜ ਕਹਿੰਦੇ ਕੁਛ ਵੀ ਖੂਨ ਖਲਾਤ ਚੰਗੇ ਮਾੜੇ ਗੁਰੂ ਰਾਮਦਾਸ ਸਾਹਿਬ ਜੀ ਦਾ ਹੀ ਬੱਚਾ ਨੇ ਹਜ਼ੂਰ ਕਹਿੰਦੇ ਜੇ ਸੁੱਖ ਦੇ ਤਾਂ ਤੁਜੇ ਅਰਾਦੀ

ਹਾਲਾਤ ਜਿੱਥੋਂ ਜੇ ਮਰਜ਼ੀ ਖੋਣ, ਲਗਾਤਾਰ ਸਤਿਗੁਰੂ ਦੇ ਦੱਸੇ ਰਾਹ ਤੇ ਤੁਰੇ ਰਹਿਣਾ, ਅੰਦਰ ਸ਼ਿਕਾਇਤ ਨੂੰ ਜਨਮ ਨਹੀਂ ਦੇਣ ਦੇਣਾ। ਮੇਰੇ ਕਲਗੀਆਂ ਵਾਲੇ ਨੇ ਪੁੱਤਰਾਂ ਦੀ ਲਾਸ਼ ਨਹੀਂ ਠੰਡੀ ਹੋਈ ਮਾਛੀਵਾੜੇ ਪਹੁੰਚ ਕੇ, ਉੱਥੇ ਕੋਈ ਗਿਲਾ ਤੇ ਸ਼ਿਕਵਾ ਨਹੀਂ ਕੀਤਾ, ਤੱਤੀ ਤਵੀ ਤੇ ਬੈਠ ਕੇ ਨਹੀਂ ਕੀਤਾ, ਭਾਈ ਤਾਰੂ ਸਿੰਘ ਜੀ ਨੇ ਖੋਪੜ ਲਵਾ ਲੱਗਿਆਂ ਕੋਈ ਗਿਲਾ ਨਹੀਂ ਕੀਤਾ। ਸਾਡੇ ਵਿੱਚ ਕੇਵਲ ਚਾਰ ਦਿਨ ਪੈਸੇ ਘੱਟ ਗਏ ਤੇ ਅਸੀਂ ਗਿਲਾ ਤੇ ਸ਼ਿਕਵਾ ਕਰਦੇ ਹਾਂ, ਸਿਰ ਨਹੀਂ ਦਿੱਤਾ। ਜਿਸ ਦਿਨ ਸਿਰ ਦੇ ਲਿਆ ਤੇ ਇਹਦੇ ਬਦਲੇ ਕੀ ਮਿਲੇਗਾ, ਮੈਂ ਬਾਅਦ ਵਿੱਚ ਬੇਨਤੀ ਕਰਦਾ। ਸਿਰ ਕਿਵੇਂ ਦਿੱਤਾ ਜਾਂਦਾ? ਸਤਿਗੁਰ ਕਾ ਭਾਣਾ ਮਨ ਲੈ। ਗੁਰੂ ਸਾਹਿਬ ਕਹਿੰਦੇ ਮਨ ਲੱਗੇ ਨਾ ਲੱਗੇ ਤੁਰੇ ਰਹੀਏ, ਬਾਹਰ ਦੇ ਹਾਲਾਤ ਚੰਗੇ ਮਾੜੇ ਦਿਨ ਆਉਣ ਤੁਰੇ ਰਹੀਏ। ਤੀਸਰਾ ਸੇਵਕ ਦੀ ਪਰਿਭਾਸ਼ਾ ਹੈ ਪਿਆਰਿਓ, ਉਹ ਕਹਿ ਭਾਈ ਅੰਦਰ ਜਿਹੜੀਆਂ ਦੋ ਚੀਜ਼ਾਂ ਤੇ ਕਹਿਣੀ, ਇਹ ਇਸ ਤੋਂ ਇਲਾਵਾ ਜ਼ਿੰਦਗੀ ਨੂੰ ਇੰਜ ਸਮਝਿਆ ਜਾਵੇ ਜਿਵੇਂ ਆਪਾਂ ਖੇਡ ਵਿੱਚ ਖੇਡੀਦਾ ਹੈ ਨਾ, ਤੇ ਖੇਡਦਿਆਂ ਪੂਰਾ ਧਿਆਨ ਰੱਖੀਦਾ, ਮਾੜਾ ਜਿਹਾ ਧਿਆਨ ਪਾਸੇ ਗਿਆ ਨਹੀਂ ਤੇ ਮੈਂ ਖਾ ਰਿਹਾ ਨਹੀਂ। ਕਹਿੰਦੇ ਗੁਰੂ ਕੇ ਬਚਨ ਨੂੰ ਪੂਰੀ ਬਰੀਕੀ ਨਾਲ ਲੈਣਾ, ਕਿਸੇ ਨੂੰ ਛੋਟਾ ਨਹੀਂ ਲੈਣਾ। ਤੇ ਚੌਥਾ ਨਿਮਰਤਾ ਵਿੱਚ ਰਹਿਣਾ ਹੈ। ਸਾਹਿਬ ਕਹਿੰਦੇ ਇਹ ਤਾਂ ਆਏ ਜੇਕਰ ਸਿਮਰਨ ਕਰਾਂਗੇ ਨਾ ਗੱਲਾਂ ਦੀ ਸਮਝ ਤਾਂ ਪੈਣੀ। ਸ਼ਬਦ ਰੱਖੇ ਉਰਤਾਰ, ਜਦੋਂ ਅੰਦਰ ਸ਼ਬਦ ਰੱਖਾਂਗੇ ਉਨੀ ਮਨ ਲਾਣਾ, ਉਨੀ ਦੁੱਖ ਸੁੱਖ ਵਿੱਚ ਸਾਨੂੰ ਸਥਿਰ ਰੱਖਣਾ, ਉਨੀ ਗੁਰੂ ਕੇ ਪਿਆਰਿਓ ਸਾਡੇ ਅੰਦਰ ਲਗਾਤਾਰ ਨਿਮਰਤਾ ਨੂੰ ਪੈਦਾ ਕਰਨਾ ਹੈ। ਸਾਰੇ ਗੁਣ ਆਉਣਗੇ ਪਰ ਉਸ ਤੋਂ ਪਹਿਲਾਂ

आख दे अंदर शब्द होएगा ते फिर उदे पाने विच जेड़ा रवे जो कुछ जिंदगी च मर्जी उतरा चढ़ा आउण लगातार ओ शब्द बन के रखेगा। सिर बाहरों नहीं उतार के, सिर दे अंदर एक आपा बनिया झूठा, सिर दे अंदर सियाणपां दी पांड उन परां करिए। मैं एक दो साखी तुहाडे सामने रखदा, शायद उहदे नाल छेती समझ गोचरे गल पवे। आम एक जपजी साहिब च बचन पढ़ दिओ ना, गावीए सुणीए मन रखिए भाउ दुख परखार सो कर लै जाए। भई दुख छड जाओ, सतगुरु कहिंदे सुख लै जाओ। तुहानूं दुख छड्डण दी जे जाच आ गई ते सुख उसे वक्त लै जांगे, पर दुख कोई चीज थोड़ा जिहड़े असीं इत्थे ढेरी ला जांगे। दुख ते अंदर एक पीड़ा है, एक महसूस कर किसी चीज नूं दुख किवें छड्डांगे। इको वक्त घटना घटदी, सिर वेचना, दुख छड्डने, सुख लजाना, एक ही चीजां ने, इको ही फार्मूला जे। उहदा पहला जपजी साहिब च दस्सिया है, पहला गावो, वध तो वध परमेश्वर दे गुण गावो। जो गाउंदे हो फिर उहनूं सुणो, आप ध्यान लाओ। तीजा उहदे नाल प्यार पैदा करो, उहदे विच क्रिया वापरेगी, दुख तुसीं दे लोगे ते सुख आ जाणगे। सिर वेचण दी भी बिल्कुल इसे तरह। एक दिन ना जी गुरु गोबिंद सिंह पातशाह महाराज श्री आनंदपुर साहब अपने जिथे रखाइश विराजमान ने, बाजार गली लंघ रहे, एक सज्जन होका दे रहा है, होके विच कुछ वेच रहा है, वेचन दी अज गल चली। गुरु रामदास साहब कहिंदे सिर वेच दिओ, हां उहदे बदले मुल की मिलेगा। कहिंदे खुण फिकर लै जे ना दुनिया दी सियाणप नाल, जे सिर गुरु नूं वेच दिता, जिउंदा जागता परमात्मा उहदे बदले मिलेगा। एडी वड्डी चीज इन्ना मुल पै सकदा है सिर दा, रब नूं लभदे आ। सतगुरु कहिंदे रब तुहाडे सीस विच परतख तुरेगा, बैठेगा, दीदार देवेगा, उहदी खजूरी विच होगे। ये गल्लां वैसे गुरबाणी रोज दसदी, पर ध्यान नहीं करीदा उहनां वल। गुरु कलगियां वाले पिता दे बाजार विच पिछे एक सज्जन वेचदा है, ते वेचदा कदे कहिंदा सिर लै लो, कदे कहिंदा मेरी जिंद लै लो। जिंद वेचण आया, सतगुरु जानदे ने ये वक्खरी चीज वेच रहा है। बारी खोले, पुछया सजना तेरा नाम जी? भाई नंद लाल जी, की वेचण आया है? सिर वेचण आया जी, सीस लै लो। जिंद वेचण आया, जिंद लै लो, उहदे बदले की चाहुंदा है, मुल की रखिया है? समझाउण दा ढंग सी कैसा प्यारा। कहन लगे जी मुल ए रखिया है, मेरे समर्थ गुरु दी एक दृष्टि पै जावे रोज इस भाई नंद लाल साहब ते, उहदे बदले में अपनी जिंद ते ए सिर दिंदा खां। महाराज खसे, कहन लगे अजे पूरी समझ नहीं आई। एक चीज दी ते समझ आ गई भी सिर वेचना है, जिंद वेचनी है, मुल उहदे परमात्मा ते सतगुरु दी नजर लैणी है। पर यह नहीं पता लगता, ये चीजा जुबान तो बोल के नहीं खुंदियां, ये अंदरों ही अंदर सौदा खुंदा है। कहन लगे तेरा अंदर अजे मैला है, जिहड़ी तू वेचना है ना चीज, इहदे विच अजे मैं बोल दिए, मेरा सिर लै लो, मेरी जिंद लै लो। किन्नी बरीकी विच गल प्यारो। सतगुरु जी मैनूं दसो, ये मैली मत, मैली सोच, मैला सिर, मैली जिन, इहनूं किवें धोवां? ते गुरु गोबिंद सिंह पिता जी कहन लगे इहनूं धोण दा तरीका ए, साध संगत ए जूठे बर्तन मांझिया करो, साध संगत दे जोड़े झाड़िया करो, साध संगत ए चरणां नूं रब दे प्यारियां दे चरण समझ के चरणां नूं धोओ। अत दी निम्रता विच जदों जाओगे ये चीजा नीवे खो के मिलदियां ने,
ਵੇਖਦੇ ਹੋ ਨਾ ਆਪਣੇ ਆਪ ਮੀਟਰ ਲਾਇਆ ਆ ਕਰੀਏ ਸਾਡਾ ਅੰਦਰ ਕਹਿੰਦੇ ਮੈਂ ਪਾਠ ਬੜਾ ਕਰਦਾ ਵਾਂ ਪਰ ਸੁਣੀ ਨਹੀਂ ਗਈ ਅਜੇ ਤੇ ਤੇਰੇ ਅੰਦਰ ਹੰਕਾਰ ਇੰਨਾ ਭਰਿਆ ਤੂੰ ਤੇ ਦਾਵਾ ਕਰਨੇ ਸਤਿਗੁਰੂ ਕਹਿੰਦੇ ਜਿਹੜਾ ਸਿਰ ਵੇਚਣ ਦੀ ਕਹਾਣੀ ਹੈ ਇਹਦਾ ਜਵਾਬ ਦਿੱਤਾ ਜੋ ਹੁਕਮਨਾਮਾ ਸਾਹਿਬ ਦੇ ਅੰਦਰ ਗੁਰੂ ਰਾਮਦਾਸ ਸਾਹਿਬ ਕਹਿੰਦੇ ਇੱਕ ਸੰਗਤ ਦੀ ਧੂੜ ਮੰਗੋ ਤੇ ਇੱਕ ਨਾਮ ਮੰਗੋ ਆਪਾਂ ਲੜੀਵਾਰ ਇੱਕ ਇੱਕ ਪੰਕਤੀ ਦੇ ਅਰਥ ਵਿਚਾਰਾਂਗੇ ਕੇਂਦਰੀ ਭਾਵ ਸਾਂਝਾ ਕਰਾਂ ਹੋਏ ਆ ਕੇ ਜਦੋਂ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਬਚਨ ਹੋਇਆ ਭਾਈ ਆਨੰਦ ਲਾਲ ਸਾਹਿਬ ਜਦੋਂ ਬਸ ਬਚਨ ਮੰਨ ਕੇ ਚਲੇ ਗਏ ਦਿਨ ਰਾਤ ਸੇਵਾ ਵਿੱਚ ਗੜੂੰਦ ਕਈ ਦਿਨ ਗੁਜ਼ਰ ਗਏ ਸਿੱਖਾਂ ਨੇ ਪੁੱਛਿਆ ਭਾਈ ਆਨੰਦ ਲਾਲ ਸਾਹਿਬ ਤੁਹਾਡਾ ਸੌਦਾ ਹੋ ਗਿਆ ਗੁਰੂ ਗੋਬਿੰਦ ਸਿੰਘ ਪਿਤਾ ਜੀ ਦੇ ਨਾਲ ਸਿਰ ਵੇਚਣ ਗਏ ਸਾਜੇ ਉਹਦੇ ਬਦਲੇ ਉਹਦੀ ਮੇਰਾ ਭਰੀ ਨਿਗਾਹ ਮਿਲ ਗਈ ਜੇ ਜੀ ਮਿਲ ਗਈ ਹੈ ਸੌਦਾ ਖੋ ਗਿਆ ਹੋ ਗਿਆ ਕਿਵੇਂ ਹੋਇਆ ਸਾਨੂੰ ਦੱਸੋਗੇ ਕਹਿਣ ਲੱਗੇ ਮੈਂ ਇੱਕ ਦਿਨ ਰੋਜ਼ ਸੇਵਾ ਕਰਦਿਆਂ ਕਰਦਿਆਂ ਮੇਰਾ ਧਿਆਨ ਲੋਕਾਂ ਵੱਲੋਂ ਖਟਿਆ ਦਿਨੇ ਰਾਤ ਅੰਦਰ ਗੁਰੂ ਕਾ ਸ਼ਬਦ ਤੇ ਪਿਆਰ ਦੀਆਂ ਤਰੰਗਾਂ ਸਨ ਆਪਣਾ ਤੇ ਬਗਾਨਾ ਨਹੀਂ ਸੀ ਦਿਸਦਾ ਨਸ਼ਾ ਜਿਹਾ ਚੜਿਆ ਰਹਿੰਦਾ ਬਸ ਸੇਵਾ ਵੱਲ ਧਿਆਨ ਤੇ ਸਿਮਰਨ ਵੱਲ ਇੱਕ ਦਿਨ ਗੁਰੂ ਗੋਬਿੰਦ ਸਿੰਘ ਪਿਤਾ ਜੀ ਆਏ ਜਦੋਂ ਆਏ ਨਾ ਸੰਗਤ ਨੂੰ ਮਿਲਦੇ ਗਿਲਦੇ ਤੁਰੇ ਜਾਂਦੇ ਮੇਰੇ ਕੋਲੋਂ ਲੰਘ ਗਏ ਮੈਂ ਵੇਖਿਆ ਹੀ ਨਹੀਂ ਜਦੋਂ ਮਹਾਰਾਜ ਮੇਰੇ ਤੋਂ ਥੋੜਾ ਅੱਗੇ ਲੰਘ ਗਏ ਨਾ ਤੇ ਮੈਨੂੰ ਕਿਸੇ ਸਿੱਖ ਨੇ ਹੱਥ ਲਾ ਕੇ ਕਿਹਾ ਸਤਿਗੁਰੂ ਜੀ ਆਏ ਸਨ ਕੋਲੋਂ ਲੰਘ ਗਏ ਤੂੰ ਮੱਥਾ ਹੀ ਨਹੀਂ ਟੇਕਿਆ ਕਹਿੰਦੇ ਮੈਂ ਇਕਦਮ ਸਿਰ ਚੁੱਕਿਆ ਤੇ ਹੱਥ ਜੋੜੇ ਮੇਰਾ ਧਿਆਨ ਗੁਰੂ ਗੋਬਿੰਦ ਸਿੰਘ ਪਿਤਾ ਜੀ ਵੱਲ ਤੇ ਗੁਰੂ ਗੋਬਿੰਦ ਸਿੰਘ ਪਿਤਾ ਜੀ ਰੁਕ ਗਏ ਰੁਕ ਕੇ ਉਹਨਾਂ ਧੌਣ ਕਮਾਈ ਧੌਣ ਕਮਾ ਕੇ ਮੇਰੇ ਵੱਲ ਤੱਕਿਆ ਮੇਰੇ ਵੱਲ ਵੇਖ ਕੇ ਮੁਸਕਰਾ ਕੇ ਕਿਛੇਨ ਦੇ ਅੰਦਰ ਉਹਨਾਂ ਨੇ ਧੌਣ ਕਮਾ ਕੇ ਸਿੱਧੀ ਕਰ ਲਈ ਉਹ ਜਦੋਂ ਉਹਨਾਂ ਨੇ ਧੌਣ ਕਮਾ ਕੇ ਮੇਰੇ ਵੱਲ ਦ੍ਰਿਸ਼ਟੀ ਪਾਈ ਧੌਣ ਕਮਾਈ ਉਹਨੇ ਵਿੱਚ ਹੀ ਸੌਦਾ ਖੋ ਗਿਆ ਕਿਵੇਂ ਹੋਇਆ ਕਹਿੰਦੇ ਉਸ ਦ੍ਰਿਸ਼ਟੀ ਨਾਲ ਅੰਦਰ ਜੋ ਕੁਝ ਮੇਰੇ ਸੀ ਕੂੜ ਕਬਾੜ ਉਹ ਕੱਢ ਕੇ ਲੈ ਗਏ ਤੇ ਸਦਾ ਲਈ ਜਿਉਂਦਾ ਜਾਗਦਾ ਪਰਮਾਤਮਾ ਮੇਰੇ ਅੰਦਰ ਬਿਠਾ ਗਏ ਜਿੰਦ ਲੈ ਗਿਆ ਜਿੰਦ ਦਾ ਮਾਖੀ ਸੀ ਜਿਹੜਾ ਮੇਰਾ ਪ੍ਰੀਤਮ ਕਹਿੰਦੇ ਹੁਣ ਮੈਂ ਨਹੀਂ ਰਹਿ ਗਿਆ ਹੁਣ ਕੇਵਲ ਤੂੰ ਖੋ ਗਿਆ ਵਾ ਪੜ੍ਹਦੇ ਆ ਨਾ ਭਗਤ ਜੀ ਦਾ ਸ਼ਬਦ ਹਜ਼ੂਰ ਕਹਿੰਦੇ ਕਬੀਰ ਤੂੰ ਤੂੰ ਕਰਤਾ ਤੂੰ ਖੁਆ ਮੁਝ ਮੈਂ ਰਖਾ ਨਾ ਖੋ ਜਬ ਆਪਾ ਪਰ ਕੰਮ ਮਿਟ ਗਿਆ ਜਤ ਦੇਖਾਂ ਤਤ ਤੋ ਇਸ ਤਰ੍ਹਾਂ ਸਿਰ ਦਿੱਤਾ ਜਾਂਦਾ ਹੈ ਕਿ ਆਪਾਂ ਤਿਆਰ ਸਿਰ ਵੇਚਣ ਨੂੰ ਨਹੀਂ ਤਿਆਰ ਨਹੀਂ ਖੁੰਦਾ ਹਰ ਸਿੱਖ ਜੇ ਤਿਆਰ ਹੋ ਜਾਏ ਮੈਂ ਇਹ ਕੰਮ ਕਰਨਾ ਹੀ ਸੇਵਾ ਤੇ ਸਿਮਰਨ ਉਹਦੇ ਵਿੱਚੋਂ ਹੀ ਸਿਰ ਭੇਟ ਹੋਣ ਆਈ ਮਹਾਰਾਜ ਜੀ ਨੇ ਬੱਚਿਆਂ ਨੂੰ ਕਹਿ ਕੇ ਲੜੀ ਆਪਾਂ ਸ਼ੁਰੂ ਕਰੀ ਇਹ ਕਥਾ ਸਾਹਿਬ ਕਹਿੰਦੇ ਸਤਿਗੁਰ ਪੁਰਖ ਮਿਲਾਏ ਅਵਗਣ ਵਿਕਣਾ ਗੁਣ ਰਮਾਂ ਬਲਰਾਮ ਜੀਓ ਕਹਿੰਦੇ ਔਗਣ ਵੇ ਆਪਣੇ ਵੇਚ ਲਓ ਗੁਰੂ ਕੋਲ ਆ ਕੇ ਤੇ ਗੁਣ ਲੈ ਲਓ ਕਿਵੇਂ ਕਹਿੰਦੇ ਤੁਸੀਂ ਸਿਮਰਨ ਕਰਦੇ ਜਾਓਗੇ ਉਹਦੇ ਵਿੱਚ ਇੱਕੋ ਵਕਤ ਔਗਣ ਅੰਦਰੋਂ ਨਿਕਲ ਜਾਣੇ ਤੇ ਪਰਮੇਸ਼ਰ ਦੇ ਗੁਣ ਅੰਦਰ ਆ ਜਾਣੇ ਸਿਰ ਵੇਚਣਾ ਪਿਆਰਿਓ ਇਹਦੇ ਲਈ ਮਿਹਨਤ ਤੇ ਮੁਸ਼ਕਤ ਕਰਨੀ ਪੈਂਦੀ ਸਾਡੀ ਸਾਰੀ ਸੋਚ ਧਰਤੀ ਦੇ ਨਾਲ ਤੁਰਨਾ ਸਿੱਖੀਏ ਉੱਚਾ ਜਾਣਾ ਨਹੀਂ ਉੱਚਾ ਗੁਰੂ ਜਾਂਦਾ ਹੈ ਉੱਚੇ ਚੜ੍ਹਨ ਲਈ ਮਿਹਨਤ ਬਹੁਤ ਕਰਨੀ ਪੈਂਦੀ ਤੁਸੀਂ ਥੋੜਾ ਜਿਹਾ ਉੱਚਾ ਰੱਬ ਵੱਲ ਧਿਆਨ ਕਰਦੇ ਹੋ ਲੋਕ ਤੇ ਰਿਸ਼ਤੇਦਾਰ ਤੇ ਪਰਿਵਾਰ ਰੋਕਦਾ ਹੈ ਕੰਮ ਵੀ ਕਰਨੇ ਨੇ ਕੰਮ ਛੁੱਟਦੇ ਨਹੀਂ ਕੰਮਾਂ ਚ ਸਗੋਂ ਬਰਕਤ ਵੱਧ ਪੈਂਦੀ ਹੈ ਆਖੋ

ਦਰ ਚੁੰਦਾ ਦਲ ਸਮੂਹ ਦਲ ਦੀ ਗਰੀਬੀ ਕਹਿੰਦੇ ਜਦੋਂ ਨਾ ਮੈਂ ਪਰਮਾਤਮਾ ਦਾ ਨਾਮ ਜਪਿਆ ਪੁਰਖੋਤਮ ਸਭ ਤੋਂ ਉੱਚੇ ਪਰਮਾਤਮਾ ਦਾ ਤੇ ਕਹਿੰਦੇ ਮੇਰੇ ਸਾਰੇ ਦੁੱਖ ਤੇ ਦਲਿੱਦਰ ਜਿੰਨੇ ਸਮੂਹ ਸੀ ਉਹ ਸਾਰੇ ਖਤਮ ਹੋ ਗਏ। ਇਹ ਬਚਨ ਗੁਰੂ ਰਾਮਦਾਸ ਸਾਹਿਬ ਜੀ ਦੇ ਨੇ। ਮਤਲਬ ਜੇ ਆਪਾਂ ਇਸ ਨਾਮ ਨੂੰ ਪਿਆਰ ਕਰਾਂਗੇ ਤੇ ਸਾਡੇ ਦੁੱਖ ਦਲਿੱਦਰ ਖਤਮ ਹੋਣਗੇ। ਪਰ ਸਾਡਾ ਮਨ ਤੇ ਸਵਾਲਾਂ ਦੀਆਂ ਪੰਡਾਂ ਸਾਂਭਦਾ ਹੈ, ਉਹਨਾਂ ਦੇ ਜਵਾਬ ਭਾਲਦਾ ਏ। ਨਾਮ ਜਪ ਕੇ ਦੁੱਖ ਨਹੀਂ ਦੂਰ ਕਰਾਉਣਾ ਚਾਹੁੰਦਾ। ਜਿੰਨਾ ਚਿਰ ਸਮਝਦੇ ਹੋ ਉਹਨਾਂ ਚਿਰ ਉਹ ਕੰਮ ਕਰ ਲਓ। ਕਈ ਵਾਰਾਂ ਸੱਜਣ ਕਹਿੰਦੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਪਿਤਾ ਦੇ ਅਰਥ ਪੜਾਂਗੇ ਇਕੱਲੇ ਇਕੱਲੇ ਸ਼ਬਦ ਤੇ, ਫਿਰ ਅਸੀਂ ਸਹਿਜ ਪਾਠ ਕਰਾਂਗੇ। ਇੱਕ ਪਾਸੇ ਤੇ ਚੰਗਾ ਅਰਥ ਆਉਣੇ ਚਾਹੀਦੇ ਨੇ, ਪਰ ਦੂਜੇ ਪਾਸੇ ਪਿਆਰਿਓ ਅਰਥ ਪੜ੍ਹ ਕੇ ਸਿਆਣਪ ਨਾ ਇਕੱਠੀ ਸਿਰ ਵਿੱਚ ਕਰ ਲਿਓ। ਨਿਤਨੇਮ ਵਧਾਓ, ਸਿਮਰਨ ਵਧਾਓ, ਉਹਦੇ ਵਿੱਚੋਂ ਅਰਥ ਦਿਮਾਗ ਵਿੱਚ ਨਹੀਂ ਤੁਹਾਡੀ ਜ਼ਿੰਦਗੀ 'ਚ ਆਉਣਗੇ। ਅਰਥ ਦਾ ਮਤਲਬ ਉਹ ਘਟਨਾ ਘਟ ਜਾਏਗੀ। ਅਰਥ ਸਮਝਣ ਤੋਂ ਬਾਅਦ ਵੀ ਤੇ ਅਜੇ ਉੱਥੇ ਖਲੋਤੇ ਹਾਂ ਜੇ ਕੀਤਾ ਕੁਝ ਨਹੀਂ। ਮਹਾਰਾਜ ਕਹਿੰਦੇ ਅੰਮ੍ਰਿਤ ਵੇਲੇ ਦੇ ਅਰਥ ਨਾ ਸਮਝੋ, ਸੰਭਾਲ ਕੇ ਉਹਨੂੰ ਯਾਦ ਕਰੋ, ਅਸੀਂ ਬਖਸ਼ਿਸ਼ ਦਈਏ ਤੁਹਾਨੂੰ। ਤੁਸੀਂ ਗੁਰੂ ਵਾਲੇ ਬਣੋ, ਇਹਦੇ ਬਾਰੇ ਸੋਚੋ ਨਾ, ਬਣਨਾ ਚਾਹੀਦਾ ਹੈ। ਬਾਂਹ ਪਕੜਾਓ ਤੇ ਤੁਹਾਡਾ ਲੋਕ ਪਰਲੋਕ ਸਵਾਰੀਏ, ਉਹ ਕੰਮ ਕਰੀਏ ਨਾ। ਤੋ ਸਾਹਿਬ ਕਹਿੰਦੇ ਸਾਰੀ ਦੁੱਖ ਦਲਿੱਦਰ ਪਾਈ ਨਾਮ ਜਪ

0: ਦਾ ਅਰਥ ਸਮਾ ਜਾਣਾ। ਇਹ ਗੁਰੂ ਰਾਮਦਾਸ ਸਾਹਿਬ ਦੀ ਬਾਣੀ ਵਿੱਚ ਇਸ ਤਰ੍ਹਾਂ ਦੇ ਬਹੁਤ ਪਿਆਰੇ ਪਿਆਰੇ ਬਚਨ ਕਿਧਰੇ ਅੜਾੜਾ ਬਹੁਤ ਵਰਤਦੇ ਨੇ, ਪਿੱਛੇ ਸਾਜਨੜਾ, ਇੱਥੇ ਸਮਗਾ, ਪਿਰਗਾ, ਤੁਮਗਾ, ਦਲਗਾ, ਬੜੇ ਪਿਆਰੇ ਪਿਆਰੇ ਸ਼ਬਦ ਸਾਹਿਬਾਂ ਦੀ ਮੌਜ ਏ। ਇੱਥੇ ਗਰੀਬ ਅਨੁਵਾਦ ਪਿਤਾ ਜੀ ਦਾ ਹੁਕਮ ਏ, ਕਹਿੰਦੇ ਜਨਮ ਤੇ ਮਰਨ ਦਾ ਡਰ ਮੁੱਕ ਗਿਆ ਜੇ ਗੁਰੂ ਕੇ ਸ਼ਬਦ ਨੇ ਮੁਕਾ ਆਖਿਆ। ਜਦੋਂ ਇਹ ਮੁੱਕ ਗਿਆ, ਹਰ ਅਸਥਿਰ ਸੇਵ ਸੁਖ ਸਮਗਾ, ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕੀਤਾ ਤੇ ਮੈਂ ਸੁੱਖਾਂ ਵਿੱਚ ਮੇਰੀ ਸੁਰਤੀ ਸਮਾਈ ਗਈ, ਦੁੱਖ ਰਹੀ ਨਹੀਂ ਗਿਆ, ਸੁਰਤੀ ਸੁੱਖਾਂ ਵਿੱਚ ਸਮਾ ਗਈ।
1: ਮੇਰੇ ਮਨ ਭਜ ਰਾਮ ਨਾਮ ਅਤ ਪਿਰਗਾ।
0: ਹੁਣ ਕਹਿੰਦੇ ਆਪਾਂ ਲੋਕਾਂ ਨੂੰ ਸਮਝਾਉਂਦੇ ਰਹੇ ਨੇ, ਉਹ ਛੱਡੋ ਆਪਣੇ ਮਨ ਨੂੰ, ਕਵੋ ਭਈ ਦੇਖੋ ਮਨ ਪਿਰਗਾ ਦਰਸ਼ ਪਿਆਰਾ, ਅਤ ਦਾ ਪਿਆਰਾ ਪਰਮੇਸ਼ਰ ਦਾ ਨਾਮ ਏ, ਉਹਨੂੰ

ਅਰਪ ਦਿੱਤਾ ਹੈ। ਇਹ ਕਹਿਣ ਨਾਲ ਨਹੀਂ ਅਰਪਿਆ ਜਾਣਾ, ਮੈਂ ਤਾਂ ਪਹਿਲਾਂ 10-15 ਮਿੰਟ ਲਾਏ ਨੇ, ਨਾਮ ਜਪਦਿਆਂ ਇਹ ਸਾਰਾ ਕੁਝ ਖੋਣਾ ਹੈ, ਤੁਰਦਿਆਂ ਖਲੋਤਿਆਂ ਨਹੀਂ। ਫਿਰ ਕੀ ਹੋ, ਆ ਮਨ ਤੇ ਤਨ ਆਪੇ ਪਹਿਲਾਂ, ਹੁਣ ਜਿੰਨਾ ਸਮਾਂ ਸੰਗਤ ਚ ਬੈਠੇ ਹੋ, ਸਰੀਰ ਸਤਿਗੁਰੂ ਦੇ ਕੋਲ ਹੀ ਹੈ, ਸਿਮਰਨ ਕਰਾਂਗੇ, ਨਿਤਨੇਮ ਕਰਾਂਗੇ, ਕਦੇ ਮਨ ਲੱਗੇਗਾ ਕਦੇ ਨਹੀਂ, ਕੋਲ ਹੀ ਇਹਨਾਂ ਸਾਰਾ ਕੁਝ। ਹੌਲੀ ਹੌਲੀ ਮਹਾਰਾਜ ਦੇ ਲੇਖੇ ਲੱਗਾ, ਅੰਦਰ ਦੀ ਸੁਰਤੀ ਵੀ ਲੱਗੇ ਗਈ। ਫਿਰ ਬੱਚਿਆਂ ਨੇ ਸਿਰ ਵੇਚ ਦਿੱਤਾ, ਹੁਣ ਸਿਰ ਆਪਣਾ ਨਹੀਂ, ਮੋਲ ਮਹਿੰਗਾਦਾਰ ਛੇ, ਹੁਣ ਇਹਦੇ ਬਦਲੇ ਪਰਮਾਤਮਾ ਲਿਆ ਹੈ, ਕਿਉਂਕਿ ਪੂਰਾ ਪੰਚ ਤੇ ਪੂਰੀ ਮਨੁੱਖਤਾ ਇਸ ਸਟੇਜ ਤੋਂ ਗੁਰੂ ਕਾ ਬਚਨ ਸੁਣਦੀ ਹੈ। ਦੁਨੀਆਂ ਕੁਝ ਕਵੇ ਵੀ ਰੱਬ ਦੂਰ ਏ, ਸਿੱਖੋ ਤੁਸੀਂ ਨਾ ਕਿਆ ਕਰੋ, ਸਾਡੇ ਤਾਂ ਸਤਿਗੁਰੂ ਜੀ ਇੱਕ ਇੱਕ ਸ਼ਬਦ ਚ ਕਹਿੰਦੇ ਤੁਹਾਡੇ ਨੇੜੇ, ਤੇ ਜਦੋਂ ਕੋਈ ਉਹਨੂੰ ਜਪਦਾ ਤੇ ਉਹਨੂੰ ਮਹਿਸੂਸ ਹੁੰਦੇ। ਕੱਲ ਇੱਕ ਸੱਜਣ ਅਜ ਨੌਜਵਾਨ 32-34 ਸਾਲ ਦਾ, ਕਹਿੰਦੇ 6 ਮਹੀਨਿਆਂ ਤੋਂ ਨਾਮ ਜਪਦਿਆਂ ਜੋੜੇ ਵਾਲੀ ਜਗ੍ਹਾ ਤੇ ਪ੍ਰੈਸ਼ਰ ਪੈਂਦਾ ਹੈ, ਦੂਸਰਾ ਅੰਦਰੋਂ ਵਾਈਬ੍ਰੇਸ਼ਨ ਬਹੁਤ ਹੁੰਦੀ। ਸਾਧੂ ਕਹਿਣ ਲੱਗਾ, ਪਰਮਾਤਮਾ ਹੱਥ ਰੱਖ ਕੇ ਕਹਿ ਰਿਹਾ ਅੰਦਰੋਂ, ਬੇਟਾ ਆਵੇਖ ਮੈਂ ਤੇਰੇ ਨਾਲ ਹੀ ਤੁਰਿਆ ਚਾਰੂ। ਕਦੇ ਉਹ ਤੁਰ ਕੇ ਵਿਖਾਉਂਦਾ, ਮੇਰਾ ਮਤਲਬ ਇਹ ਗੱਲਾਂ ਨੂੰ ਐਵੇਂ ਕਲਪਨਾ ਪਖੰਡ ਵਿੱਚ ਨਾ ਲਿਜਾਈਏ, ਉਹ ਮਹਿਸੂਸ ਕਰਾਉਂਦੀ ਆਪਣਾ ਆਪ। ਜਿਹੜੇ ਕਰਦੇ ਬੈਠੇ ਨੇ ਉਹ ਪਿਆਰਿਓ ਰੋਜ਼ ਉਹਦੀ ਖਾਜਰੀ ਖਜੂਰੀ ਨੂੰ ਮਾਣਦੇ ਸਾਰੇ।

ਕਲ ਦਾ ਕਲ ਗਾ ਦਾ ਅਰਥ ਕਾਲਖ, ਕਹਿੰਦੇ ਭਾਈ ਭਾਵੇਂ ਕੋ ਰਾਜਾ ਈ, ਭਾਵੇਂ ਕੋ ਬਹੁਤ ਵੱਡਾ ਰਾਜਾ ਈ, ਉਹ ਹਰ ਤਰ੍ਹਾਂ ਦੇ ਸੁੱਖ ਦੁਨੀਆ ਦੇ ਮਾਣਦਾ ਹੋਵੇ, ਜੇ ਨਾਮ ਨਹੀਂ ਜਪਿਆ ਅੰਦਰ ਕਾਲਾ ਖੂਨ ਹੈ, ਤੇ ਕਾਲਾ ਖੂਨ ਕਰਕੇ ਉਸ ਨੂੰ ਸਜਾਵਾਂ ਭੁਗਤਣੀਆਂ ਪੈਣੀਆਂ, ਤੇ ਕਾਲਾ ਮੂੰਹ ਦਾ ਮਤਲਬ ਹੁੰਦਾ ਹੈ ਦੁੱਖ ਦੇਣੇ ਸਜਾ।

ਮਤਲਬ ਇਹ ਪ੍ਰਤਪਾਲਕ ਹੈ। ਕਹਿੰਦੇ ਅਰਦਾਸ ਕਰੋ ਕਿ ਮੇਰੇ ਪ੍ਰਮਾਤਮਾ ਮੈਨੂੰ ਰੱਖ ਲਓ, ਕਿਰਪਾ ਕਰਕੇ ਮੈਨੂੰ, ਮੈਂ ਤੁਹਾਡਾ ਇੱਕ ਨਿੱਕਾ ਜਿਹਾ ਜਨ ਤਾਂਕਿਰਮ ਆ, ਤੁਹਾਡੀ ਸ਼ਰਨ ਵਿੱਚ ਆਇਆ, ਮੇਰੀ ਲਾਜ ਰੱਖੋ। ਸੇਵਾ ਸਿਮਰਨ ਕਰਕੇ ਇਹ ਚੀਜ਼ ਨਿਕਲੇ, ਡਿੱਗ ਪਈਏ ਦਾਤਾ, ਮੈਂ ਜਿੰਨਾ ਕੁ ਕਰ ਸਕਦਾ ਵਾ ਮੈਂ ਪੂਰਾ ਕੀਤਾ ਤੇ ਕਰਾਂਗਾ, ਪਰ ਮੇਰਾ ਭਲਾ ਤਾਂ ਹੋਣਾ ਜੇ ਤੁਸੀਂ ਮੈਨੂੰ ਸ਼ਰਨ ਵਿੱਚ ਰੱਖ ਲਓਗੇ। ਸਾਰਾ ਕੁਝ ਕਰਕੇ ਅੰਦਰ ਨਿਮਰਤਾ ਆਵੇ, ਦਾਵੇ ਨਾ ਆਉਣ, ਅਹੰਕਾਰ

ਇੱਥੇ ਤੇਰੇ ਖੇਮੇ ਰੇ ਵਾਹਿਗੁਰੂ ਜੀ, ਅਸੀਂ ਤੇਰੇ ਹਾਂ ਨਾ, ਸਾਨੂੰ ਨਾ ਆਪਣੇ ਸੰਤਾਂ ਦੇ ਦਰਸ਼ਨ ਦਿਓ, ਸਾਨੂੰ ਉੱਥੋਂ ਸੁੱਖ ਮਿਲਦਾ ਏ। ਆ ਸੰਤ ਰੂਹਾਂ ਕਹਿੰਦੇ ਜਿਹੜੇ ਸਤਿਗੁਰਾਂ ਦੇ ਚਰਨਾਂ ਵਿੱਚ ਬਹਿੰਦੇ, ਪਰਮੇਸ਼ਰ ਦੀ ਯਾਦ ਵਿੱਚ ਬਹਿੰਦੇ, ਕਹਿੰਦੇ ਇਹਨਾਂ ਤੋਂ ਸੁੱਖ ਮਿਲਦਾ ਜੀ, ਇਹਨਾਂ ਦਾ ਔਰਾ ਪਵਿੱਤਰ ਹੋ ਜਾਂਦਾ, ਉਹਨਾਂ ਨੂੰ ਵੇਖ ਕੇ ਸਾਡੇ ਵੀ ਅੰਦਰੋਂ ਕੁਝ ਸਮੇਂ ਲਈ ਸਿਆਣਪਾਂ ਨਿਕਲਦੀਆਂ, ਖਾਲੀ ਹੁੰਦਾ ਹੈ। ਕੈਸੀ ਖੇਡ ਏ ਮਹਾਰਾਜ ਕਹਿੰਦੇ, ਤੁਸੀਂ ਖਾਲੀ ਹੋਣਾ ਸਿੱਖ ਲਓ, ਭਾਰ ਅਸੀਂ ਆਪੇ ਦਿਆਂਗੇ। ਪਰ ਸਾਡੇ ਤੋਂ ਖਾਲੀ ਵੀ ਨਹੀਂ ਹੋਇਆ ਜਾਂਦਾ, ਖਾਲੀ ਗੁਰੂ

ਪਿਆਰਿਓ ਖੇ ਪਰਮੇਸ਼ਰ ਜੀ ਤੁਸੀਂ ਵੱਡੇ ਹੋ ਸਵਾਮੀ ਹੋ ਮੈਨੋ ਇੱਕ ਨਿਮਕ ਜਿਤਨਾ ਸਮੇਂ ਦਾ ਨਾਮ ਦਾ ਦਾਨ ਕਰ ਦਿਓ ਉਹਦੇ ਨਾਲ ਹੀ ਮੇਰਾ ਸਾਰਾ ਕਾਰਜ

ਨੇ ਜੀ, ਨਾਮ ਮਿਲੇ ਤੇ ਸੁੱਖ ਮਿਲਦਾ ਈ ਤੇ ਕੁਰਬਾਨ ਜਾਵਾਂ ਮੈਂ ਤੁਹਾਡੇ ਨਾਮ ਤੋਂ ਘੋਲ ਕਮਾਈ। ਇੱਕ ਦਿਨ ਨਾ ਜੀ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਬਚਨ ਕਹਿ ਦਿੱਤਾ, ਭਾਈ ਜਪਜੀ ਸਾਹਿਬ ਦਾ ਪਾਠ ਸੁਣਾਓ ਕੋਈ, ਤੇ ਸਿਰ ਵਿੱਚ ਕੇਵਲ ਜਪਜੀ ਦਾ ਪਾਠ ਹੋਵੇ, ਹੋਰ ਕੋਈ ਖਿਆਲ ਨਾ ਹੋਵੇ। ਕੋਈ ਨਾ ਉੱਠਿਆ ਤੇ ਭਾਈ ਗੋਪਾਲਾ ਜੀ ਉੱਠੇ, ਪਾਠ ਸ਼ੁਰੂ ਹੋ ਗਿਆ ਤੇ ਪਾਠ ਵਿੱਚ ਇੱਕ ਵੀ ਖਿਆਲ ਨਹੀਂ ਆਇਆ ਦੂਜਾ। ਅਖੀਰ ਚ ਸਲੋਕ ਤੇ ਜਾ ਕੇ ਇੱਕ ਖਿਆਲ ਆ ਗਿਆ। ਉਹਨੂੰ ਮਨ ਕਹੀਦਾ, ਸਿਆਣਪ ਕਹੀਦਾ। ਕਹਿੰਦੇ ਵੀ ਸੰਗਤ ਵੀ ਟਿਕ ਗਈ ਤੇ ਮਹਾਰਾਜ ਜੇ ਖੁਸ਼ ਹੋ ਗਏ। ਪੰਜ ਕੀਮਤੀ ਘੋੜੇ ਆਏ ਨੇ, ਜੇ ਕਿਧਰੇ ਮੈਨੂੰ ਇੱਕ ਘੋੜਾ ਦੇ ਦੇਣਾ ਖੁਸ਼ ਹੋ ਕੇ ਤੇ ਬੜੀ ਮੇਰੀ ਗੱਲ ਬਣ ਜਾਵੇ। ਹੁਣ ਜਿਹੜੀ ਤੇ ਘਟਨਾ ਘਟੀ, ਛੇਵੇਂ ਪਿਤਾ ਜੀ ਨੇ ਵੇਖਿਆ ਭੋਗ ਪਿਆ, ਘੋੜਾ ਮੰਗਾਇਆ ਤੇ ਬਚਨ ਕੀਤਾ ਧੰਨ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ। ਕਹਿਣ ਲੱਗੇ, ਭਾਈ ਗੋਪਾਲਾ ਕੈਸੀ ਖੇਡ ਬਣੀ, ਜੇਕਰ ਅੰਦਰ ਫੁਰਨਾ ਨਹੀਂ ਸੀ, ਅਸੀਂ ਦੀਨ ਦੁਨੀ ਦੇ ਮਾਲਕ ਦਾ ਤਖਤ ਤੇਰੇ ਹਵਾਲੇ ਕਰਨ ਨੂੰ ਤਿਆਰ ਸਾਂ, ਪਰ ਤੇਰੇ ਇੱਕ ਖਿਆਲ ਨੇ ਤਖਤ ਗਵਾ ਲਿਆ ਤੇ ਨਿੱਕਾ ਜਿਹਾ ਇੱਕ ਘੋੜਾ ਹੀ ਲੈ ਲਿਆ। ਅਸੀਂ ਸਮਝਦੇ ਹਾਂ ਭਈ ਸ਼ਾਇਦ ਇਹ ਖਿਆਲ ਆਉਂਦੇ ਨੇ ਤੇ ਆਈ ਜਾਣ, ਕੋਈ ਗੱਲ ਨਹੀਂ, ਅਸੀਂ ਉਹਨਾਂ ਗੰਭੀਰ ਨਹੀਂ ਆ ਖਿਆਲਾਂ ਨੂੰ ਮੁਕਾਉਣ ਲਈ, ਮਾਫ਼ ਕਰਨਾ। ਹਾਂ ਵੈਸੇ ਕਹਿੰਦੇ ਤੁਸੀਂ ਅਰਦਾਸ ਕਰ ਦਿਓ ਕੋਈ ਨਾ ਕੋਈ ਤੇ ਮੇਰੇ ਖਿਆਲ ਮੁੱਕ ਜਾਣ। ਮਹਾਰਾਜ ਕਹਿੰਦੇ, ਆਪਣ ਖੱਛੀ ਆਪਣਾ ਆਪੇ ਕੀ ਕਾਜ ਸਵਾਰੀਏ। ਇਤਿਹਾਸ ਸੋਹਣੀਆਂ ਗੱਲ ਕਰਦੇ ਹਾਂ, ਅਰਦਾਸ ਵਾਲਾ ਅਰਦਾਸ ਕਰਦਾ ਹੁੰਦਾ ਏ ਤੇ ਜਿਹਦੇ ਲਈ ਅਰਦਾਸ ਕਰਨੀ ਏ ਉਹ ਨਾਲ ਨਾਲ ਕਹਿੰਦੇ ਪਿਤਾ ਦਾ ਵੀ ਨਾਲ ਲੈ ਲਿਆ ਜੇ, ਮਾਤਾ ਦੀ ਵੀ ਥੋੜੀ ਅਰਦਾਸ ਕਰਨੀ ਏ, ਉਹ ਬੱਚਾ ਵੀ ਰਹਿੰਦਾ ਜੇ, ਤੁਸੀਂ ਤੇ ਉਹਨਾਂ ਚ ਗਵਾਚੇ ਹੋ ਤੇ ਅਰਦਾਸ ਕਿੰਨੇ ਕਰਨੀ। ਜਿਹਦੇ ਲਈ ਅਰਦਾਸ ਹੋ ਰਹੀ ਉੱਥੇ ਹਾਜ਼ਰ ਹੀ ਕੋਈ ਨਹੀਂ ਤੇ ਕੌਣ ਕਿਸੇ ਦੇ ਸ਼ਬਦ ਕਵੇਗਾ। ਭਾਈ ਗੋਪਾਲੇ ਨੂੰ ਕਿਹਾ, ਉਹ ਖਿਆਲ ਨਾ ਆਉਂਦੇ ਤੇ ਤਖਤਾਂ ਦਾ ਮਾਲਕ ਇੱਕ ਖਿਆਲ ਨੇ ਇੱਕ ਨਿੱਕਾ ਜਿਹਾ ਘੋੜਾ ਦਿੱਤਾ। ਜੇ ਅਸੀਂ ਅੱਜ ਕਮਜ਼ੋਰ ਹਾਂ, ਸੁਖੀ ਨਹੀਂ ਹਾਂ ਤੇ ਕੇਵਲ ਇਹਨਾਂ ਖਿਆਲਾਂ ਮਾੜਿਆਂ ਦੇ ਕਾਰਨ। ਜੇ ਇਹਦੀ ਜਗ੍ਹਾ ਤੇ ਗੁਰੂ ਸ਼ਬਦ ਆ ਕੇ ਟਿਕ ਜਾਵੇ ਤੇ ਜਿੱਥੇ ਸਤਿਗੁਰੂ ਦਾ ਸ਼ਬਦ ਆ ਗਿਆ ਉੱਥੇ ਪਤਾ ਕੀ ਕੁਛ ਹੁੰਦਾ,

ਹਰ ਖਰਚ ਰੱਖਦਾ। ਫਿਰ ਆਪਾਂ ਕਿਉਂ ਨਹੀਂ ਕਰਦੇ ਇਹ ਕੰਮ ਪਿਆਰਿਓ? ਸਤਿਗੁਰੂ ਜੀ ਜੋ ਅੱਜ ਬਚਨ ਕਰ ਰਹੇ ਸੀ ਨਾ ਗੁਰੂ ਰਾਮਦਾਸ ਪਿਤਾ ਜੀ, ਆ ਜੇ ਵੀ ਸਿਰ ਵੇਚ ਦਿਓ, ਕੋਲ ਨਾ ਸਿਰ ਵਿੱਚ ਕੁਝ ਰੱਖੋ, ਛੱਡ ਦਿਓ, ਇਹਨੇ ਸਾਨੂੰ ਦੂਰ ਕੀਤਾ ਹੀ। ਮਹਾਰਾਜ ਵੱਡੀ ਬਖਸ਼ਿਸ਼ ਦੇਣਾ ਚਾਹੁੰਦੇ। ਲੜੀਵਾਰ ਕਥਾ ਚੱਲ ਰਹੀ, ਧੰਨ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਪਰਮੇਸ਼ਰ ਦੇ ਪਿਆਰ ਵਿੱਚ ਉਧਰ ਧਿਆਨ ਦਿਵਾਉਣ ਲਈ ਕੀ

0: ਮਾਰੂ ਰਾਗ ਅੰਦਰ ਧੰਨ ਗੁਰੂ ਨਾਨਕ ਸਾਹਿਬ ਦੇ ਪਿਆਰੇ ਬੱਚਿਆਂ ਨੂੰ, ਹੇ ਮੇਰੇ ਸਿਰਜਣ ਖਾਰ ਸੱਚੇ ਸਾਹਿਬ ਜੀਓ,
1: ਇਨ ਧਾਰ ਚੱਕਰ ਧਰੇ ਵਿਚਾਰੇ,
0: ਆ ਸਾਰੀ ਧਰਤੀ ਤੇ ਚੱਕਰ ਜੋ ਕੁਝ ਵੀ

ਗੁਰੂ ਤੋਂ ਬਗੈਰ ਗੁਰੂ ਕੇ ਪਿਆਰਿਓ ਮੁਕਤੀ ਨਹੀਂ ਜੇ। ਇਸ ਲਈ ਸਤਿਗੁਰੂ ਕਹਿੰਦੇ ਸੱਚਾ ਨਾਮ ਜਪੋ, ਲਾਖਾ ਲਓ। ਲਾਖਾ ਕੇਵਲ ਤੇ ਕੇਵਲ ਨਾਮ ਵਿੱਚੋਂ ਮਿਲਦਾ। ਜਿੱਥੇ ਵੀ ਗੁਰਬਾਣੀ ਚ ਆਏਗਾ ਨਾ ਲਾਖਾ, ਇੱਕੋ ਹੀ ਲਾਖਾ, ਮਤਲਬ ਉਹ ਖਰ ਨਾਮ ਜਪ ਲਾਖਾ।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774 ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near Stampede।

ਰੰਗ ਸੱਜਣਾ ਦੀ ਉਹ ਤੀਜੀ ਉਮਰ ਬੀਤ ਦੀ ਜਾਵੇ ਪੱਜ ਪਾਪਾ ਰੋਵਾਂ ਤੈਨੂੰ ਤਰਸ ਰਤਾ ਨਾ ਆਵੇ ਦੇ ਦੇ ਮੌਤ ਵਿਛੋੜੇ ਨਾਲੋਂ ਮੇਰੀ ਮੁਸ਼ਕਲ ਹੱਲ ਹੋ ਜਾਵੇ ਉਹ ਯਾਰ ਫਰੀਦ ਉਹਦੇ ਪੈਰ ਮੈਂ ਚੁੰਮਾ

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near Stamp

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6666 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।
2: ਗੁਰ ਅਰਜਨ ਪਿੱਖੋ ਨੇ ਗੁਰ ਅਰਜਨ ਪਿੱਖੋ ਨੇ

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

0: ਕੈਲਗਰੀ ਵਿੱਚ 24 ਘੰਟੇ ਸੱਤੋ ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ ਪੰਜਾਬੀ ਰੇਡੀਓ .ca।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 V ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲ

0: ਨਾਨਕ ਮਤ ਪਾਈ।
1: ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ।

ਜੀ ਆਪਣੇ ਰੱਜੇ ਨਾਓ ਦੋਈ ਕੁਦਰਤ ਸਰ ਜੀ ਕਰੇ ਅਸ ਮਿੱਠੋ ਚਾਓ ਦਾਤਾ ਕਰਤਾ ਆਪ ਤੁਸ ਦੇਵੇ ਕਰੇ ਪਸਾਓ ਤੂੰ ਜਨੋਈ ਸਭ ਸੇ ਦਿਲ ਐਸੇ ਜਿੰਦ ਕਵਾਓ।

0: ਸੱਚੀ ਸਾਲਾਹ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ, ਜੋ ਮਰਜ ਮੈਂ ਸੋ ਕਚਨ ਕੱਚ ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾਂ ਵੱਡਾ ਨਾਂ, ਵੱਡੀ ਵਡਿਆਈ।

0: ਬੜੀ ਵਡਿਆਈ ਜਾ ਪੁੱਛਣਾ ਦਾਤ, ਵੱਡੀ ਵਡਿਆਈ ਜਾ ਆਪਿਆ, ਨਾਨਕ ਕਾਰ ਨਾ ਕਥਨੀ ਜਾਏ, ਕੀਤਾ ਕਰਨਾ ਸਰਬ ਰਜਾਏ ਮਹਲਾ ਦੂਜਾ।
1: ਇਹੋ ਜਗ ਚ ਕੀ ਹੈ ਕੋਠੜੀ, ਸੱਚੇ ਕਵਚ ਵਾਸ, ਇੱਕ ਨਾ ਹੁਕਮ ਸਮਾਇ ਲੈ, ਇੱਕ ਨਾ ਹੁਕਮੇ ਕਰੇ ਵਿਨਾਸ, ਇੱਕ ਨਾ ਪਾਣੀ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ, ਇਹ ਪੇ ਆਪਣਾ ਜਪਈ ਜੇ ਕਿ ਸਿਆਣੇ ਰਾਸ, ਨਾਨਕ ਗੁਰਮੁਖ ਜਾਣੀ ਹੈ,
0: ਜਾ ਕੋ ਆਪ ਕਰੇ ਪਰਦਾਸ ਪੌੜੀ।

ਤੇਈ ਸੱਠ ਨਿਬੜਾ ਚਨਵਾਕੜੇ ਸਮਾਲਿਆ ਹਾਉ ਨ ਪੈਣ ਕੂੜਿਆ ਮੋਹ ਕਾਲੇ ਤੂੰ ਜੁੱਚਾ ਲਿਆ ਤੇਰੇ ਨਾਇਰ ਤੇ ਸੇਜਨ ਗੇ ਹਾਰ ਗੇ ਸੇ ਠੱਗਣ ਵਾਲਿਆ ਲਿਖਣਾ ਵੈ ਧਰਮ ਬਹਾਲਿਆ ਲਿਖਣਾ ਵੈ ਧਰਮ ਬਹਾਲਿਆ।

ਆਣਾ ਪੀਣਾ ਪੈਨਨ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ

0: ਕਰੋੜੀ ਚਲਤ ਨਾ ਅੰਤ ਪੈ ਵਿਸ ਬੁਸਰਨਾਥ ਪੈ ਵਿਚ ਅਡਾਣੇ ਆਕਾਸ਼ ਪੈ ਵਿ ਜੋਤ ਮਹਾਬਲ ਸੂਰ ਪੈ ਵਿਚ ਆਵੇ ਜਾਵੇ ਪੂਰ ਸਗਲੇ ਆਪੋ ਲਿਖਿਆ ਸਿਰ ਲੇ ਨਾਨਕ ਨਿਰਭਉ ਨਿਰੰਕਾਰ ਸਚੇਤ ਮਹਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਹੁਰ ਕਿਤੇ ਰਾਮ ਰਵਾਲ ਕੀਤੀਆਂ ਕਰਨ ਕਹਾਣੀਆਂ ਕਿਤੇ ਵੇਦ ਵਿਚਾਰ

ਹਿਕਮਤ ਹੁਕਮ ਕਵਾਰ ਪਵਿੱਤਰ ਜੀ ਆਪਣੀ ਤਾਂ ਨਦਰੀ ਸਤਿਗੁਰ ਪਾਏ ਜੋ ਬਹੁਤ ਜਨ ਪਰਮਿਆ ਤਾਂ ਸਤਿਗੁਰ ਸ਼ਬਦ ਸੁਣਾਏ।

ਭਰਮਿਆ ਤਾਂ ਸਤਿਗੁਰੂ ਸ਼ਬਦ ਸੁਣਾਇਆ। ਸਤਿਗੁਰੂ ਜੀ ਵਰਦਾਤਾ ਕੋਣੇ ਸਭ ਸੁਣਿਓ ਲੋਕ ਸਭਾਇਆ, ਸਤਿਗੁਰ ਮਿਲੇ ਸੱਚ ਪਾਇਆ, ਜਿਨ ਵਿੱਚੋਂ ਆਪ ਗੁਆਇਆ, ਜਿਨ

ਭਾਏ ਜੰਤ ਨਾਨ ਭਾਉਂਦਿਆਂ ਗੰਤ ਨਾਂਤ ਬੰਧਨ ਬੰਦ ਭੁਆਏ ਸੋਏ ਪੈ ਕੀਰਤਨ ਤੇ ਸਭ ਕੋਏ ਨੱਚ ਨੱਚ ਹੱਸੇ ਚਲੇ ਸੇ ਰੋਏ ਉੱਡ ਨਾ ਜਾਹੀ ਸਿੱਧ ਨਾ ਹੋ ਨੱਚਣ ਕੁੱਦਣ ਮਨ ਕਾ ਚਾਓ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਭਾਓ ਤਿਨਾ ਮਨ ਭਾਓ ਪੌੜੀ।

ਸਭ ਦਿੱਤਾ ਦੇ ਖਾਜੇ ਆਪ ਗਵਾਈਐ ਜੇ ਲੋੜੈ ਚੰਗਾ ਆਪਣਾ ਕਰ ਪੁਨ ਹੋਣੀ ਸਦਾਈਐ ਜੇ ਜਰਬਣਾ ਪਰ ਹਰੇ ਜਰਵੇਸ ਕਰੇਂਦੀ ਆਈਐ ਕੋ ਰਹੇ ਨਾ ਭਰੀਏ ਪਾਈਐ ਕੋ ਰਹੇ ਨਾ ਭਰੀਏ ਪਾਈਐ।

ਆਪ ਸੁਣਾਇਆ। ਸਤਿਗੁਰ ਮਿਲੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ।

ਦਾ ਰੂਪ ਹੀ ਇਸ ਮਾਂ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹੇ ਸੁਣੋ ਜਨੋ ਇਤ ਸੰਜਮ ਦੁਖ ਜਾਏ ਪੌੜੀ।

ਮਾਫ ਕਰ ਸ਼ੁਕਰ ਧਰਮ ਕਮਾਇਆ, ਓਨੀ ਦੁਨੀਆ ਤੋੜੇ ਬੰਦਨਾ ਨੂੰ ਪਾਣੀ ਥੋੜਾ ਖਾਇਆ, ਤੂੰ ਬਖਸ਼ੀ ਸੀ ਅਗਲਾ ਨਿਤ ਦੇ ਵਿੱਚ ਜਿਹੜੇ ਸਵਾਇਆ, ਵਡਿਆਈ ਵੱਡਾ ਪਾਇਆ, ਵਡਿਆਈ ਵੱਡਾ ਪਾਇਆ ਗੁਰ ਅਮ

0: ਕਿਆ ਤਗ ਮਹੱਲਾ ਪਹਿਲਾ।
1: ਲੱਖ ਨਿੱਕੀਆਂ ਚੰਗੀਆਂ ਲੱਖ ਨਾ ਪ੍ਰਵਾਨ, ਲੱਖ ਤਪ ਉੱਪਰ ਤੀਰਥਾਂ ਸਹਿਜੋਗ ਬੇਬਾਰ, ਲੱਖ ਸੁਰਤਨ ਸੰਗਰਾਮ ਰਣ ਮੈਂ ਛੁੱਟੇ ਪ੍ਰਾਣ, ਲੱਖ ਸੁਰਤੀ ਲਾ ਗਿਆਨ ਧਿਆਨ ਪੜੀਏ ਪਾਠ ਪੁਰਾਣ, ਜਿਨ ਕਰਤੇ ਕਰਣਾ ਕਿਆ ਲਿਖਿਆ ਆਵਣ ਜਾਣ, ਨਾਨਕ ਮਤੀ ਮਿੱਥਿਆ ਕਰਮ ਸਚਾ ਨਿਸਾਨ ਪੌੜੀ।

ਵਿਣਨਾ ਵੈ ਕਿਸ ਥਾਏ ਨਾ ਪਾਈ ਰਹੇ ਬਿਬਾਣੀ ਮਣੀ ਮਸਾਣੀ ਅੰਧ ਨਾ ਜਾਣੈ ਫਿਰ ਪਛਤਾ

ਨਾਮ ਦੇ ਦਰ ਸੋਹਣ ਕਿਰਤ ਗਾਮ ਦੇ ਨਾਨਕਰਮਾ ਬਾਹਰੇ ਦਾ ਢੋਨਾ ਲੈਣੀ ਧਾਵਦੇ ਇੱਕ ਮੂਲ ਨਾ ਬੁੱਝਣ ਆਪਣਾ ਹੁੰਦਾ ਆਪ ਗਣਾਇਂਦੇ ਹੋਟਾ ਟੀਕਾ ਨੀ ਜਤ ਹੋਰ ਤੁਮ ਜਸ ਲੈਂਦੇ ਤਿੰਨ ਮੰਗਾਂ ਜਿੱਤ ਜੇ ਧਿਆਇਂਦੇ ਤਿੰਨ ਮੰਗਾਂ ਜਿੱਤ ਜੇ ਧਿਆਇਂਦੇ।

ਵਿਸਰਿਆ ਕਰਤਾਰ, ਕਿਸ ਨਾਲ ਕੀਚੈ ਦੋਸਤੀ, ਸਭ ਜਗ ਚੱਲਣਹਾਰ। ਕੁੜ ਮਿੱਠਾ ਕੁੜ ਮਾਖਿਓ ਕੁੜ ਬੇਪੂ, ਨਾਨਕੋ ਖਾਣੇ ਬੇਨਤੀ, ਖੁਦ ਬਾਜ ਕੁੜ ਕੁੜ ਮਹਲ।

ਤੜੀ ਤਾਣ ਮਹਿੰਡਾ ਤੜੀ ਖਾਕ ਜੇ ਮਿਲੇ ਤਾਂ ਮਸਤਕ ਲਾਈਐ ਕੂੜਾ ਲੜ ਛੱਡੇ ਖੂਣਾ ਲੱਖ ਧਿਆਈਐ ਫਲ ਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ ਜੇ ਹੋਵੇ ਪੁਰਬ ਲਿਖਿਆ ਤਾਂ ਤੂੜਨਾ ਦੀ ਪਾਈਐ ਮਤ ਥੋੜ੍ਹੀ ਸੇਵ ਗਵਾਈਐ।

0: ਸੋਈ ਨਾ ਕੋਈ ਮਹਲਾ ਪਹਿਲਾ।
1: ਲੱਭ ਪਾਪ ਦੋਇ ਰਾਜਾ ਮਹਿਤਾ ਕੂੜ ਹੋਆ ਸਿਕਦਾਰ, ਕਾਮ ਨੇ ਸਤਿ ਪੁਛੀਐ ਬਹਿ ਬਹਿ ਕਰੇ ਵਿਚਾਰ।

ਪੁੱਤ ਪਾਇਆ ਤਾਂ ਤਿੰਨੀ ਕਸਮ ਧਿਆਇਆ, ਐਨਾ ਜਨਤਾ ਕੈ ਵਸ ਕਿਛੁ ਨਾਹੀ ਤੁਧ ਵੇਖਿ ਜਗ ਪਾਇਆ। ਇੱਕ ਨਾਨੂ ਤੂੰ ਮੇਲੇ ਕਾ ਪੁੱਤ ਖੁਆਇਆ, ਗੁਰ ਕਿਰਪਾ ਜਾਣਿਆ ਜਿੱਥੇ ਤੁਧ ਆਪ ਜਾਇਆ, ਸਹਿਜੇ ਹੀ ਸਚ ਸਮਾਇਆ।

ਸੱਚੋ ਕੰਚਨ ਪਿਓ, ਸ਼ਬਦ ਗੁਰ ਸਰਵਣੇ ਸੁਣਿਓ, ਵਿਖਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰਮੁਖ ਭਣਿਓ, ਲੋਇਓ ਹੋਇਓ ਲਾਲ ਨਦਰ ਸਤਿਗੁਰ ਜਦ ਤਾਰੇ, ਪਾਹਨ ਮਾਨਕ ਕਰੇ ਗਿਆਨ ਗੁਰ ਕਿਹੋ ਵਿਚਾਰੇ, ਕਾਠੋਂ ਸ੍ਰੀ ਖੰਡ ਸਤਿਗੁਰ ਕੀਓ, ਦੁੱਖ ਦਰਿਦਰ ਤਿਨਕੇ ਗਏ, ਸਤਿਗੁਰ ਚਰਨ ਜਿਨ ਪਰਸਿਆ, ਸੇ ਪਸ ਪ੍ਰੇਤ ਸੁਰ ਨਰ ਪਏ, ਜਾਮ ਗੁਰੂ ਹੋਏ ਵੱਲ ਤਨੇ ਕਿਆ ਗਾਰਵ ਦੀਜੇ, ਜਾਮ ਗੁਰੂ ਹੋਏ ਵੱਲ ਲਖ ਬਾਹੇ ਕਿਆ ਕੀਜੇ, ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨੰਨ ਪਰ, ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚੇ ਘਰ, ਜੋ ਗੁਰੂ ਗੁਰੂ ਅਹਿਨਸ ਜਪੇ ਦਾਸ ਭੱਟ ਬੇਨਤ ਕਹੇ, ਜੋ ਗੁਰੂ ਨਾਮ ਰਿਦਮੇ ਤਰੇ, ਸੋ ਜਨਮ ਮਰਨ ਦੋਥੇ ਰਹੇ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ, ਗੁਰ ਕਰ ਸੱਚ ਵਿਚਾਰ, ਗੁਰੂ ਕਰੇ ਮਨ ਮੇਰੇ, ਗੁਰ ਕਰ ਸ਼ਬਦ ਸੁਪੁੰਨ, ਅਗਣ ਕਟੇ ਸਭ ਤੇਰੇ, ਗੁਰ ਨੈਣ ਬੈਨ ਗੁਰ ਗੁਰ ਕਰੋ, ਗੁਰੂ ਸਤ ਕਉ ਨਲ ਕਹੈ, ਜਿਨ ਗੁਰੂ ਨਾ ਦੇਖਿਓ ਨਾ ਕੀਓ, ਤੇ ਕਥ

0: ਕਰ ਸਿਮਰਤ ਮੁਖ ਦੇਖ ਤਕ ਜਾਹੇ ਪਰੇ ਰੇ ਜੋ ਹਰ ਬੁੱਧ ਸਿੱਧ ਸਿੱਧ ਚਾਹਤ ਗੁਰੂ ਗੁਰੂ ਗੁਰ ਕਰ ਮਨ ਮੇਰੇ ਜੋ ਹਰ ਬੁੱਧ ਸਿੱਧ ਸਿੱਧ ਚਾਹਤ ਗੁਰੂ ਗੁਰੂ ਗੁਰ ਕਰ ਮਨ ਮੇਰੇ
1: ਗੁਰੂ ਮੁਖ ਦੇਖ ਗੁਰੂ ਸੁਖ ਪਾਇਓ ਕੁਤੀ ਜੋ ਪਿਆਸ ਪਿਉਸ ਪਿਵਨ ਕੀ ਬੰਚਤ ਸਿੱਧ ਕੋ ਬਿੱਧ ਮਿਲਾਇਓ ਪੂਰਨ ਭੋ ਮਨ ਠਾਰ ਵਸੋ ਰਸ ਬਾਸਨ ਸੋ ਜੋ ਦਹਨ ਦਸਤਾਇਓ ਗੋਬਿੰਦ ਵਾਲ ਗੋਬਿੰਦ ਪੁਰੀ ਸਮ ਜਲਿਆਨ ਤੀਰ ਵਿਪਾਸ ਬਨਾਇਓ ਗਯੋ ਦੁਖ ਦੂਰ ਬਰਖਨ ਕੋ ਸੋ ਗੁਰੂ ਮੁਖ ਦੇਖ ਗੜੂ ਸੁਖ ਪਾਇਓ
2: ਸਮਰੱਥ ਗੁਰੂ ਹਰ ਸਿਰ ਹੱਥ ਤਰਿਓ ਗੁਰ ਕੀਨੀ ਕਿਰਪਾ ਹਰ ਨਾਮ ਦਿਓ ਦਿਸ ਦੇਖ ਚਰਨ ਅਗਨ ਹਰਿਓ ਨਿਸ ਬਾਸੁਰ ਏਕ ਸਮਾਨ ਧਿਆਨ ਸੋ ਨਾਮ ਸੁਨੇ ਸੁਤ ਭਾਨ ਡਰਿਓ ਭਨ ਦਾ ਸੁਆਸ ਜਗਤ ਗੁਰੂ ਕੇ ਪਾਰਸ ਪੇਟ ਪ੍ਰਸ ਕਰਿਓ ਰਾਮਦਾਸ ਗੁਰੂ ਹਰ ਸਤ ਕਿਓ ਸਮਰੱਥ ਗੁਰੂ ਸਿਰ ਹੱਥ ਤਰਿਓ
3: ਅਬਰਾਖੋ ਦਾਸ ਪਾਟ ਕੀਲਾਚ ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰ ਨਾਖਟ ਫਾਰੇ ਕਰ ਆਜ ਹੁਣ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ ਸ਼ੀਨਤ ਬਸਤਰ ਦੀਨ ਬੋਤ ਸਾਰ ਸੋ ਦਾਮ ਉਪਦਾ ਤੇ ਰੱਖਿਆ ਗਨਿਕਾ ਪਰਤ ਪੁਰੇ ਤਹਿਕਾ ਸ੍ਰੀ ਸਤ

0: ਸ੍ਰੀ ਗੁਰੂ ਸਾਹਿਬ ਸਭ ਉੱਪਰ ਕਰੀ ਕਿਰਪਾ ਸਤਿਯੁਗ ਜਿਨ ਤਰੂਪਰ ਸ੍ਰੀ ਪ੍ਰਹਿਲਾਦ ਭਗਤ ਉਦਰੀਅੰ ਹਸਤ ਕਮਲ ਮਾਥੇ ਪਰ ਧਰੀਅੰ ਅਲੱਖ ਰੂਪ ਜੀ ਲਖਿਆ ਨਾ ਜਾਈ ਸਾਧਿਕ ਸਿੱਧ ਸਗਲ ਸਰਣਾਈ ਗੁਰ ਕੇ ਬਚਨ ਸਤ ਜੀ ਧਾਰੋ ਮਾਨਸ ਜਨਮ ਦੇਹ ਨਿਸਤਾਰੋ ਗੁਰ ਜਹਾਜ ਖੇਵਟ ਗੁਰੂ ਗੁਰ ਬਿਨ ਤਰਿਆ ਨਾ ਕੋਏ ਗੁਰ ਪ੍ਰਸਾਦ ਪ੍ਰਭ ਪਾਈਐ ਗੁਰ ਬਿਨ ਮੁਕਤ ਨਾ ਹੋਏ ਗੁਰੂ ਨਾਨਕ ਨਿਕਟ ਬਸੈ ਬਨਵਾਰੀ ਤਿੰਨ ਲਹਿਣਾ ਥਾਪ ਜੋਤ ਜਗ ਧਾਰੀ ਲਹਿਣੇ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕੋ ਦੀਆ ਤਿੰਨ ਸ੍ਰੀ ਰਾਮਦਾਸ ਸੋਢੀ ਫਿਰ ਥਪਿਓ ਹਰ ਕਾ ਨਾਮ ਅਖੈ ਨਿਧ ਅਪਿਓ ਅਪਿਓ ਹਰ ਨਾਮ ਅਖੈ ਨਿਧ ਚੋ ਜੁਗ ਗੁਰ ਸੇਵਾ ਕਰ ਫਲ ਲਹੀਅੰ ਬੰਦੇ ਜੋ ਚਰਣ ਸਰਣ ਸੁਖ ਪਾਵੈ ਪਰਮਾਨੰਦ ਗੁਰਮੁਖ ਕਹੀਅੰ ਪ੍ਰਤੱਖ ਦੇਹ ਪਾਰ ਬ੍ਰਹਮ ਸੁਆਮੀ ਆਦਿ ਰੂਪ ਪੋਖਣ ਪਰਣੰ ਸਤਿਗੁਰ ਗੁਰ ਸੇਵ ਅਲਖ ਗਤ ਜਾਂ ਕੀ ਸ੍ਰੀ ਰਾਮਦਾਸ ਤਾਰਨ ਤਰਣੰ
1: ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ ਬਲ ਛਲਨ ਸਬਲ ਮਲਨ ਭਗਤ ਫਲਨ ਕਾਨ ਕੁਵਰ ਨਿਹ ਕਲੰਕ ਬਜੀ ਡੰਕ ਚੜੂ ਦਲ ਰਵਿੰਦ ਜੀਓ ਰਾਮ ਰਵਣ ਦੁਰਤ ਦਵਣ ਸਕਲ ਪਵਣ ਕੁਸਲ ਕਰਨ ਸਰਬ ਭੂਤ ਆਪ ਹੀ ਦੇਵਾਦ ਦੇਵ ਸਹਿਸ ਮੁਖ ਫਨਿੰਦ ਜੀਓ ਜਰਮ ਕਰਮ ਮੱਛ ਕੱਛ ਹੋ ਬਰਹਾ ਜਮੁਨਾ ਕੈ ਕੂਲ ਖੇਲ ਖੇਲਿਓ ਜਿਨ ਗਿੰਦ ਜੀਓ ਨਾਮ ਸਾਰਹੀਏ ਤਾਰ ਤਜ ਵਿਕਾਰ ਮਨ ਗਏ ਅੰਦਰ ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ ਹਮ ਆਵ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਟ ਬਿਖੈ ਬਿਖ ਖਾਈ ਮੋਹ ਪਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੋਰੇ ਰਾਮਦਾਸ ਰਾਖੂ ਸਰਨਾਈ ਇੱਕ ਅਰਦਾਸ ਪਾਠ ਕੀਰਤ ਕੀ ਗੋਰੇ ਰਾਮਦਾਸ ਰਾਖੂ ਸਰਨਾਈ
2: ਸੁਖ ਟਲ ਗੁਰ ਸੇਵੀਐ ਪਹਿਨਿਸ ਸਹਿਜ ਸੁਭਾਏ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫ ਤਖ ਸੰਬੰਧੀ ਨੂਰ ਅਰ ਸਹੁ ਗੁਰ ਸਹੁ ਚਟੀਐ ਤੁਦ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਂਦ ਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਸਤਨਾਮ ਸ਼੍ਰੀ ਮਹੱਲਾ ਪਹਿਲਾ

ਖਸਮ ਨਾ ਫੇਰੇ ਚਿੱਤ ਮਹੱਲਾ ਪਹਿਲਾ ਹਉ ਬਲਿਹਾਰੀ ਤਿਨੇ ਕਉ ਸਿਫਤ ਜਿਨਾ ਦਾ ਮਾਤ ਸਭ ਰਾਤੀ ਸੁਹਾਗਣੀ ਇੱਕ ਮੈਂ ਦੁਹਾਗਣ ਰਾਤ ਪੌੜੀ ਦਰ ਮੰਗਤ ਜਾਚਦਾ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਪਹਿਲਾ। ਸਤਿਗੁਰ ਭੀਖਿਆ ਦੇਹ ਮੈਂ ਤੂੰ ਸਮਰੱਥ ਦਾ ਤਾਰ ਹਉ ਮੈਂ ਗਰਭ ਨਿਵਾਰੀਐ ਕਾਮ ਕ੍ਰੋਧ ਅਹੰਕਾਰ ਲਭ ਲੋਭ ਪਰ ਜਾਲੀਐ ਨਾਮ ਮਿਲੈ ਆਧਾਰ ਰਾਗ ਸੂਹੀ ਕੀ ਵਾਰ। ਪੌੜੀ ਪੰਦਰਵੀਂ ਸਲੋਕਾਂ ਨਾਲ
1: ਦਰਸ਼ਨ ਦੇਖਤ ਦੁਖ ਨਸੇ ਦਰਸ਼ਨ ਦੇਖਤ ਦੁਖ ਨਸੇ

ਬਾਰੇ ਉਲੇਖ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਦਿੰਦੀਆਂ ਨੀਤੀ ਜਗ ਨਿਹਾਲਿਆ, ਕਸਮ ਛੋੜ ਦੂਜੇ ਲੱਗੇ ਡੂਬੇ ਸੇਵਨ ਜਾਰਿਆ, ਸਤਿਗੁਰੂ ਹੈ ਬੋਏ ਥਾਏ ਗਿਰਨੇ ਕਿੰਨੇ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ।

0: ਦੁਨੀਆ ਏ ਅੰਦਰ ਜਾਵਨਾ, ਮੰਦਾ ਚੰਗਾ ਆਪਣਾ ਆਪ ਹੀ ਕੀਤਾ ਪਾਵਨਾ, ਹੁਕਮ ਕੀਏ ਮਨ ਭਾਵਦੇ ਰਾਹ ਭੀੜੇ ਅੱਗੇ ਜਾਵਨਾ, ਨੰਗਾ ਤੋਂ ਜੱਚਾ ਲਿਆ ਤਾਂ ਕਿਸੇ ਖੜਾ ਡਰਾਵਨਾ, ਕਰਿਓ ਗਨ ਪਛੋਤਾਵਨਾ, ਕਰਿਓ ਗਨ ਪਛੋਤਾਵਨਾ।
1: ਰਾਮ ਕਲੀ ਮਹੱਲਾ ਤੀਜਾ, ਆਨੰਦ ਕੋਮਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਂ ਏ ਸਤਿਗੁਰ।

ਬੋਲੋ ਜੀ ਵਾਹੇ ਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਈ, ਤੇਰੇ ਅੰਗਦ ਗੁਰ ਤੇ ਅਮਰਦਾਸ।

ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਇ ਤੇਗ ਬਹਾਦਰ ਸਿਮਰੈ ਘਰ ਨਉ ਨਿਧ ਆਵੈ ਧਾਇ ਸਭ ਥਾਈ ਹੋਇ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਾਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ ਤਿਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਾਰ ਕੇ ਖਾਲਸਾ ਜੀ ਬੋਲੋ ਜੇ ਵਾਹਿਗੁਰੂ ਬੋਲੋ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇਸਾਂ ਸਵਾਸਾਂ ਨਾਲ ਨਿਭਾਈ ਤਨਾਂ ਦੀ ਕਮਾਈ ਦਾ ਧਿਆਨ ਧਾਰ ਕੇ ਖਾਲਸਾ ਜੀ ਬੋਲੋ ਜੇ ਵਾਹਿਗੁਰੂ ਬੋਲੋ ਜੇ ਪੰਜਾਂ ਤਖਤਾਂ

ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿੱਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ। ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਬੇਗ ਤੇਗ ਫਤਹੇ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸ ਜੀ ਕੇ ਬੋਲ ਬਲ ਬੋਲੋ ਜੀ, ਵਾਹਿਗੁਰੂ ਬੋਲੋ ਜੇ। ਸਿੱਖਾਂ ਨੂੰ ਸਿੱਖੀ ਦਾਨ

ਸਿਰਦਾਨ ਨਾਮ ਦਾਨ ਸਿਰ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਕਰਮ ਕਾ ਜੈਕਾਰ ਬੋਲੋ ਜੀ ਵਾਹੇ ਗੁਰੂ ਬੋਲੋ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਉਹ

0: ਜਾ ਕਪਾ ਸੰਤੋਖ ਸੂਜਤ ਗੰਢੀ ਸਤਵਟ ਏ ਜਨੇਊ ਜੀ ਕਾ ਹਿਤਾ ਪਾਂਡੇ ਕੱਤ ਨਾ ਟੁੱਟੈ ਨਾ ਮਲ ਲਗੇ ਨਾ ਜਲੇ ਨਾ ਜਾਏ ਤਨ ਸੁਮਨ ਸਨਾਨ ਕਾ ਜੋਗਲ ਚੱਲੇ ਪਾਏ ਚੌਕੜ ਮੁਲੜਾਇਆ ਬਹਿ ਚੌਕੇ ਪਾਇਆ ਸਿੱਖਾਂ ਕੰਨ ਚੜਾਈਆਂ ਗੁਰ ਬ੍ਰਹਮਤਿਆ ਉਹ ਮੁਆ ਉਹ ਚੜ ਪਿਆ ਵੇ ਤੱਗਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਖ ਗਾਲ ਲੱਖ ਠਗੀਆਂ ਪਹਿਨਾਮੀਆਂ ਰਾਤ ਦਿਨ ਸਜੀ ਨਾਲ ਤਗ ਪਾਹੂ ਪਤੀਆਂ ਬਾਹਮਣ ਵੱਟੇ ਆਏ ਕੋਹੇ ਬਕਰਾਰਨ ਖਾਇਆ ਸਭ ਕੁ ਆਖੇ ਪਾਏ ਹੋਏ ਪੁਰਾਣਾ ਸੁੱਟੀਏ ਪੀ ਫਿਰ ਪਾਈਏ ਹੋਰ ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋਰ ਮਹੱਲਾ ਪਹਿਲਾ
0: ਨਾਏ ਮੰਨੇ ਪਤੁ ਪੁਜੈ ਸਲਾਹੀ ਸੱਚ ਸੂਤ ਦਰਗੈ ਅੰਦਰ ਪਾਈਏ ਤਗ ਨਾ ਟੁੱਟ ਸਪੂਤ ਮਹੱਲਾ ਪਹਿਲਾ
1: ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਕ ਪਵੇ ਨਿਤ ਦਾੜੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜਿਹਵਾ ਤਗ ਨਾ ਅੱਖੀ ਵੇ ਤਗਾ ਆਪੇ ਵੱਤੇ ਵੜਤਾ ਗੇ ਰੱਖਤੇ ਲੈ ਪਹਾੜ ਕਰੇ ਵੇ ਆਹੋ ਕੜ ਕਾਗਲ ਦੱਸੇ।

ਅੰਦਰ ਹੋਵੇ ਪ੍ਰਵਾਨ ਮਲੇਸ਼ ਤਾਂ ਲੇ ਕੁਜੇ ਪ੍ਰਾਣ ਅਪਾਖਿਆ ਕਾ ਪੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ ਦੇਖੇ ਚੌਂਕਾ ਕੱਢੀ ਕਾਰ ਉੱਪਰ ਆਏ ਬੈਠੇ ਕੁੜਿਆ ਮਤ ਪਿੱਟੇ ਵੇ ਮਤ ਪਿੱਟੇ ਇਹ ਵਨ ਸਾਡਾ ਫਿੱਟੇ ਤਨ ਫਿੱਟੇ ਫੇੜ ਕਰੇਨ ਮਨ ਜੂਠੇ ਚੁਲੀ ਪਰੇਨ ਕਹੋ ਨਾਨਕ ਸੱਚ ਤੀ ਹਈਏ ਸੁੱਚ ਹੋਵੇ ਤਾਂ ਸੱਚ ਪਾਈਏ ਪੌੜੀ ਚਿੱਤੇ ਅੰਦਰ ਸਭ ਕੋ

0: ਕਰਾਇੰਦਾ, ਆਪੇ ਦੇ ਵੱਡਿਆਂ ਹੀ ਆਪੇ ਕਰਮ ਕਰਾਇੰਦਾ, ਵੱਡੋ ਵੱਡਾ ਵਡਮੇਦਨੀ ਸ੍ਰੀ ਸ੍ਰੀ ਕੰਡੇ ਲਾਇੰਦਾ, ਨਦਰ ਪੱਠੀ ਜੇ ਕਰੇ ਸੁਲਤਾਨਾ ਕਾਉ ਕਰਾਇੰਦਾ, ਦਰ ਮੰਗਣ ਭਿੱਖ ਨਾ ਪਾਇੰਦਾ, ਦਰ ਮੰਗਣ ਭਿੱਖ ਨਾ ਪਾਇੰਦਾ।
1: ਜੀ ਰੇ ਓਲਾ ਨਾਮ ਕਾ, ਜੀ ਰੇ ਓਲਾ

ਤੇ ਕਾਲੇ ਦੇ ਮਹਲਾ ਪਹਿਲਾ। ਜਿਉਂ ਜੋ ਰੂਸਿਰ ਨਾਵਣੇ ਆਵੇ ਵਾਰੋ ਵਾਰ, ਝੂਠੇ ਜੂਠਾ ਮੁਖ ਵਸੈ ਨਿਤ।

ਜਿਸ ਵਿੱਚ ਵੱਡੀਆਂ ਵੱਡੀਆਂ ਆਈਆਂ ਸਹਿ ਮੇਲੇ ਤਨਦਰੀਆਂ ਆਈਆਂ ਜਾ ਤਿਸ ਭਾੜਾ ਤਾਂ ਮਨ ਵਸਾਈਆਂ ਕਰ ਹੁਕਮ ਸਤਾਤਰ ਵਿੱਚੋਂ ਮਾਰ ਕੱਢੀਆਂ ਬੁਰੀਆਂ ਆਈਆਂ।

ਰੂਪ ਤੁਕਾ ਪਾਏ ਮਹਲਾ ਪਹਿਲਾ। ਪੰਡ ਜੰਮੀਐ ਪੰਡ ਮੀਐ ਪੰਡ ਮੰਗਣ ਵਿਆ ਹੋ, ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹੋ। ਪੰਡ ਮੂਆ ਪੰਡ ਪਾਲੀਐ ਪੰਡ ਹੋਵੇ ਬੰਗਾ, ਸੋ ਕਿਉਂ ਮੰਦਾ ਆਖੀਐ

ਆਖੇ ਆਪਣਾ ਜਿਸ ਨਾਹੀ ਸੋਚਨ ਕੱਢੀਐ ਕੀਤਾ ਆਪੋ ਆਪਣਾ ਆਪ ਹੀ ਲੇਖਾ ਸੰਡੀਐ ਜਾਂ ਰਹਿਣਾ ਨਾਹੀ ਐਤ ਜਗਤ ਕਾਇਤ ਗਰ ਫੰਡੀਐ ਮੰਦਾ ਕਿਸੇ ਨਾਖੀਏ ਪੜ ਖਰੇ ਹੋ ਬੁੱਝੀਐ।

ਨਾਨਕ ਵੀ ਕਹਿ ਬੋਲੀਏ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ, ਫਿੱਕਾ ਦਰਗੇ ਸੱਟੀਏ ਮੋ ਚੁੱਕਾ ਫਿੱਕੇ ਪਾਏ।

ਆਪੇ ਹੀ ਕਰਨਾ ਕਿਉਂ ਕੱਲ ਆਪੇ ਹੀ ਤੇ ਧਾਰੀ ਹੈ ਦੇਖੇ ਕੀਤਾ ਹੈ ਆਪਣਾ ਦਰ ਕੱਚੀ ਪੱਕੀ ਸਾਰੀ ਹੈ ਜੋ ਆਇਆ ਸੋ ਚਲ ਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ ਕੋ ਸਾਹਿਬ ਮਨੋ ਸਾਰੀ ਹੈ ਆਪਣਾ ਹੱਥੀ ਆਪਣਾ ਆਪੇ ਹੀ ਕਾ ਸਵਾਰੀ ਹੈ ਆਪੇ

ਆਪ ਸਾਜੇ ਕਰਿਆ ਜਾਏ ਪੇ ਰੱਖੇ ਆਪ ਤਿਸ ਚ ਜੰਤੂ ਪਾਏ ਕਹਿ ਦੇਖੇ ਥਾਪ ਥਾਪ ਕਿਸ ਨੂੰ ਕਹੀਏ ਨਾਨਕਾ ਸਭ ਕਿਸ ਮਾਪੇ ਆ ਪੌੜੀ ਵੱਡੀ ਕਿਉਂ ਲਿਆਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿ ਨਾ ਜਾਏ। ਸੋ ਕਰਤਾ

ਬੋੜੀ ਵੱਡੀ ਵੱਡਾ ਪਾਰ ਤੇਰਾ ਮਰਤਬਾ ਰੰਗ ਬਰੰਗ ਨੇਕ ਨਾ ਜਪੰ ਕਰਤਬਾ ਜੀਆਂ ਇੰਦਰ ਜੀ ਉਹ ਸਭ ਕੁਛ ਜਾਣ ਲਾ ਸਭ ਕੁਛ ਤੇਰਾ ਬਸ ਤੇਰਾ ਕਰ ਭਲਾ ਤੇਰਾ ਕਰ ਆਨੰਦ ਵਧਾਈ ਤੁਧ ਕਰ ਮਾਨ ਮਹਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੈ ਜਤ ਕਥਾ ਨਾਨਕ ਦਾ ਸੰਦਾਸ ਤੁਧਾ ਕੇ ਬਿਨਵਤਾ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ।

0: ਗਈ ਮਸ਼ਕਤ ਹਾਲ ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ
1: ਬੋਲ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈਂਤੇ ਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਘਰ ਨਾਉ ਨਿਧ ਆਵੈ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੇ ਦੇਖ ਕੇ ਅਣਡਿੱਠ ਕੀਤਾ ਤਿਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਏ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ

Vaheguru, Vaheguru, Vaheguru, Chit Aave, Chit Aavan Ka Sadka Sarb Sukh Hove, Jahan Jahan Khalsa Ji Sahib Tahan Tahan Rachya Riyayat, Deg Deg Fateh Bird Ki Baij Panth Ki Jeet Shri Sahib Ji Sahay, Khalsa Ji Ke Bol Bale, Bolo Ji Vaheguru, Bolo Ji, ਸਿੱਖਾਂ ਨੂੰ ਸਿੱਖੀ ਦਾਨ ਕੇ ਸੁਦਾਨ ਰਹਿਤ ਦਾਨ ਬਾਬੇ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੀ ਅਟਲ ਧਰਮ ਕਾ ਜੈਕਾਰ Bolo Ji Vaheguru, Bolo Ji, Sikhaan da maan neeva, Matti Uchi, Mat Pat da Rakhap Vaheguru, He Akal Purukh, Apne Panth De, Sada Sahaj da Tarjiyo, Shri Nanakana Sahib Te Hor, Gurdwariyan Gurta Maan De, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਤਾਨੈ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਸਾ ਦੀਵਾਰ ਦੇ ਭੋਗ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।

ਐਨਾ ਸਕਤ ਕਿਹਾ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤ ਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਾਹਤ ਪੈ ਸਰਬਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਇੱਕ ਮਨ ਪੁਰਖ ਧਿਆਏ ਵਰਦਾਤਾ ਸੰਤ ਸਹਾਰ ਸਦਾ ਵਿਖਿਆਤ ਤਾਸ ਚਰਨ ਲੇ ਹਿਰਦੈ ਵਸਾਵਾ ਤਾਉ ਪਰਮ ਗੁਰੂ ਨਾਨਕ ਗੁਣ ਗਾਵਾ ਗਾਵਾ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਣ ਸ਼ਬਦ ਸਰੇ ਗਾਵੈ ਗੰਭੀਰ ਧੀਰ ਮਤ ਸਾਗਰ ਜੋਗੀ ਜੰਗਮ ਧਿਆਨ ਤਰੇ ਗਾਵੈ ਇੰਦਰਾਦ ਭਗਤ ਪ੍ਰਹਿਲਾਦਿਕ ਆਤਮ ਰਸ ਜਿਨ ਜਾਣਿਆ ਕਵਿ ਕਲ ਸੁਜਸ ਗਾਵਾਂ ਗੁਰ ਨਾਨਕ ਰਾਜ ਜੋਗ ਜਿਨ ਮਾਣਿਆ ਹਰਣ ਅੱਖੀ ਕੂ ਸਚ ਵੈਣ ਸੁਣਾਈ ਜੋ ਤਉ ਕਰੇ ਉਦਾਹਰਣ ਸੁੰਦਰ ਬਚਨ ਤੁਮ ਸੁਣਹੋ ਸ਼ਬੀਲੀ ਫਿਰ ਤੈਡਾ ਮਨ ਸਾਧਾਰਣ ਦੁਰਜਨ ਸੇਤੀ ਨੇ ਹੋਰ ਚਾਇਓ ਦਸ ਵਿਖਾ ਮੈਂ ਕਾਰਣ ਹੋਣੀ ਨਾਹੀ ਝੋਣੀ ਨਾਹੀ ਨਾਹੀ ਕਿਸੈ ਵੇ ਹੋਣੀ ਫਿਰ ਸ਼ੈਲ ਸ਼ਬੀਲਾ ਛੱਡ ਗਵਾਇਓ ਦੁਰਮਤ ਕਰਮ ਵਿਹੂਣੀ ਨਾਹੋ ਭੁੱਲੀ ਨਾਹੋ ਚੁੱਕੀ ਨਾ ਮੈਂ ਨਾਹੀ ਦੋਸਾ ਜਿਤ ਹਉ ਲਾਈ ਤਿਤ ਹਉ ਲੱਗੀ ਤੂੰ ਸੁਣ ਸੱਚ ਸੰਦੇਸਾ ਸਾਈ ਸੁਹਾਗਣ ਸਾਈ ਭਾਗਣ ਜੈ ਫਿਰ ਕਿਰਪਾ ਧਾਰੀ ਫਿਰ ਔਗਣ ਤਿਸਕੇ ਸਭ ਗਵਾਏ ਗਲ ਸੇਤੀ ਲਾਏ ਸਵਾਰੀ ਕਰਮਹੀਣ ਧਨ ਕਰੈ ਬੇਨੰਤੀ ਕਦ ਨਾਨਕ ਆਵੈ ਵਾਰੀ ਸਭ ਸੁਹਾਗਣ ਮਾਣ ਹੈ ਰਲਿਆ ਇੱਕ ਦੇਵ ਰਾਤ ਮੁਰਾਰੀ ਲਿਖੈ ਕਤਹੇ ਨਾ ਛੁਟੀਐ ਖਿਨ ਖਿਨ ਭੂਲਨ ਹਾਰ ਬਖਸਨ ਹਾਰ ਬਖਸ ਲੈ ਨਾਨਕ ਪਾਰ ਉਤਾਰ ਸੁਕੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਕਸੰਮਦੀ ਨੂਰ ਅਰ ਸਹੁ ਕੁਰ ਸਹੁ ਚਟੀਐ ਤੁਦ ਡਿਠੇ ਸੱਚ ਪਾਤਸ਼ਾਹ ਮਾਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਾ ਸ਼ਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹੋ ਸਿਰ ਸ਼ਾਹ ਦਾ ਸ਼ਾਹੋ ਜਿਸ ਪਾਸ ਬੈਠਿਆਂ ਸੋਹੀਐ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਪਹਿਲਾ ਸਤਿਗੁਰ ਭੀਖਿਆ ਦੇ ਮੈਂ ਤੂੰ ਸਮਰਥ ਦਾ ਤਾਰ ਹਉ ਮੈਂ ਗਰਭ ਨਿਵਾਰੀਐ ਕਾਮ ਕ੍ਰੋਧ ਅਹੰਕਾਰ ਲਭ ਲੋਭ ਪਰ ਜਾਲੀਐ ਨਾਮ ਮਿਲੈ ਆਧਾਰ ਸਤਿਗੁਰ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਪਹਿਲਾ। ਸਤਿਗੁਰ ਭੀਖਿਆ ਦੇ ਮੈਂ ਤੂੰ ਸਮਰੱਥ ਦਾ ਤਾਰ ਹਉ ਮੈਂ ਗਰਭ ਨਿਵਾਰੀਐ।

0: प्रोग्राम का यह हिस्सा तुहाडे तक परमजीत पलाहा डिजर्डिन इंश्योरेंस एजेंट दे सहयोग नाल पहुंचाया जा रहा है।
1: इना तो किसी तरह दी इंश्योरेंस जिवें लाइफ डिसेबिलिटी ऑटो होम मोटरबाइक बोट अते होर बिजनेस इंश्योरेंस बारे जानकारी लैण लई तुसी परमजीत पलाहा जी नूं 403-554-4444
0: यानी 403-554-4444 ते संपर्क कर सकदे हो। परमजीत पलाहा जी दे ऑफिस दा पता है यूनिट नंबर 210-2332 32nd Avenue North ईस्ट कैलगरी।
2: प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज बेसमेंट ते गैराज मटेरियल दे नाल नाल सीटर ते फेंस दे समान बारे कोई भी जानकारी लैण लई 403-433-5555 यानी 403-433-5555 ते संपर्क कर सकदे हो। सुंदर लंबर इंडस्ट्रीज का पता है 3501 23rd Street नॉर्थ ईस्ट कैलगरी।
0: प्रोग्राम का यह हिस्सा तुहाडे तक HMP कस्टम कैबिनेट्स के सहयोग नाल पहुंचाया जा रहा है। होर जानकारी ले पॉल सेखू जी नो 403-829-5000 या फिर 403-719-4947 ते संपर्क कर सकते हो। HMP कस्टम कैबिनेट्स लिमिटेड का पता है यूनिट नंबर 11-2316 27 Avenue North East कैलगरी।
2: प्रोग्राम दा ए हिस्सा तुहाडे तक पाठ पूजा वालियां दे सहयोग नाल पहुंचाया जा रहा है। इना कोल धार्मिक ऑडियो अते वीडियो रेडियो धार्मिक वॉल हैंगिंग्स शस्त्र ककार म्यूजिक इंस्ट्रूमेंट्स जिवें ढोल हारमोनियम तबला तुम्बी अते हर तरह दे पूजा दे समान दी जानकारी ले कॉल करो 403-768-1681 403-768-1681। इना दा पता नोट करो यूनिट नंबर 110-4150-109th Avenue North East कैलगरी।
3: वाहिगुरु जी का खालसा वाहिगुरु जी की फतेह। सतगुरु गुरु ग्रंथ साहिब जी दी पावन पवित्र निगी गोद विच जुड़ बैठे परम सन्मान योग गुरु प्यारी गुरु सवारी साध संगत जी, सतगुरु जी दे मुबारक चरणा अंदर बैठ के आप जी ने गुरु सवारिया पासों सतगुरु जी की बाणी का कीर्तन श्रवण किया है और गरीब नवाज जी की पावन बाणी नाल जुड़ बैठन का यह जो सुभाग समा प्राप्त हो रहा है। आओ जतन करिए वध तो वध लाहा सतगुरु जी की बाणी का प्राप्त होवे। ਇਹ ਸਤਿਗੁਰੂ ਦੀ ਬਾਣੀ ਜੋ ਹਮੇਸ਼ਾ ਹੀ ਸਾਡੀ ਅਗਵਾਈ ਕਰਨ ਦੇ ਸਮਰੱਥ ਹੈ, ਇਸ ਪਾਵਨ ਬਾਣੀ ਤੋਂ ਅਗਵਾਈ ਲੈਣ ਦਾ ਅਸੀਂ ਯਤਨ ਕਰੀਏ। ਜਿਵੇਂ ਕਿ ਅਸੀਂ ਸਾਰੇ ਇਹ ਵੀ ਜਾਣਦੇ ਹਾਂ ਕਿ ਅੱਜ ਤੋਂ ਇਸ ਗੁਰਦੁਆਰਾ ਸਾਹਿਬ ਤੋਂ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀ ਨਗਰ ਵਾਲੇ ਜਿਨ੍ਹਾਂ ਨੇ ਆਪ ਸਰਬੱਤ ਸੰਗਤ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਾ ਹੈ। ਅਸਾਂ ਸਾਰਿਆਂ ਨੇ ਗੁਰਬਾਣੀ ਦਾ ਰਸ ਪ੍ਰਾਪਤ ਕਰਨਾ ਹੈ ਔਰ ਬੜੇ ਪਿਆਰ ਨਾਲ ਵੱਧ ਤੋਂ ਵੱਧ ਯਤਨ ਕਰਨਾ ਹੈ ਜੋ ਸਤਿਗੁਰੂ ਜੀ ਦੀ ਬਾਣੀ ਸਾਨੂੰ ਉਪਦੇਸ਼ ਦਿੰਦੀ ਹੈ ਜਾਂ ਅਸੀਂ ਆਪ ਪੜ੍ਹਦੇ ਹਾਂ ਜਾਂ ਅਸੀਂ ਕੀਰਤਨ ਰੂਪ ਵਿਚ ਸ਼ਰਵਣ ਕਰਦੇ ਹਾਂ ਜਾਂ ਅਸੀਂ ਵਿਚਾਰ ਰੂਪ ਵਿਚ ਸ਼ਰਵਣ ਕਰਦੇ ਹਾਂ। ਸਾਡਾ ਸਭ ਤੋਂ ਪਹਿਲਾਂ ਇਹੀ ਯਤਨ ਹੋਣਾ ਚਾਹੀਦਾ ਹੈ ਕਿ ਇਹ ਬਾਣੀ ਜੋ ਸਾਨੂੰ ਉਪਦੇਸ਼ ਦਿੰਦੀ ਹੈ ਉਸ ਨੂੰ ਅਸੀਂ ਗ੍ਰਹਿਣ ਕਰਦੇ ਜਾਈਏ, ਸਮਝਣ ਦਾ ਯਤਨ ਕਰੀਏ ਕਿ ਇਹ ਬਾਣੀ ਸਾਨੂੰ ਕੀ ਆਖਦੀ ਹੈ। ਚਲਦੀ ਇਸ ਲੜੀਵਾਰ ਵਿਚਾਰ ਵਿਚ ਜੋ ਸਤਿਗੁਰੂ ਗੁਰੂ ਅਮਰਦਾਸ ਜੀ ਦੀ ਉਚਾਰਣ ਕੀਤੀ ਹੋਈ ਬਾਣੀ ਆਨੰਦ ਸਾਹਿਬ ਜਿਸ ਦੀ ਅੱਜ 11ਵੀਂ ਪੌੜੀ ਦੀ ਵਿਚਾਰ ਨਾਲ ਅਸੀਂ ਸਬੰਧਤ ਹੋ ਬੈਠੇ ਹਾਂ, ਸਤਿਗੁਰੂ ਗੁਰੂ ਅਮਰਦਾਸ ਜੀ ਨੇ ਅੱਜ ਦਾ ਮੁਬਾਰਕ ਬਚਨ, ਅੱਜ ਦਾ ਮੁਬਾਰਕ ਉਪਦੇਸ਼ ਸਾਨੂੰ ਇਹੋ ਹੀ ਬਖਸ਼ਿਸ਼ ਕੀਤਾ ਹੈ। ਜਿਵੇਂ ਅਸੀਂ ਇਸ ਤੋਂ ਪਿਛਲੀ ਕੱਲ ਪੌੜੀ ਵਿਚ ਜੋ 10 ਨੰਬਰ ਸੀ ਉਸ ਵਿਚ ਸ਼੍ਰਵਣ ਕੀਤਾ ਹੈ ਕਿ ਸਤਿਗੁਰੂ ਜੀ ਨੇ ਮਨ ਨੂੰ ਸੰਬੋਧਨ ਕਰਕੇ ਇਹ ਉਪਦੇਸ਼ ਦਿੱਤਾ ਸੀ ਕਿ ਹੇ ਮੇਰੇ ਮਨ, ਤੂੰ ਬਹੁਤ ਚੰਚਲ ਹੈ। ਚੰਚਲ ਦਾ ਅਰਥ ਹੈ ਜਿਹੜਾ ਟਿਕਦਾ ਨਹੀਂ, ਜਿਹੜਾ ਹਰ ਵਕਤ ਲਗਾਤਾਰ ਕਿਤੇ ਨਾ ਕਿਤੇ ਭਟਕਦਾ ਹੈ, ਲਗਾਤਾਰ ਕਿਤੇ ਨਾ ਕਿਤੇ ਦੌੜਦਾ ਹੈ, ਉਸ ਨੂੰ ਚੰਚਲ ਆਖਿਆ ਜਾਂਦਾ। ਹੇ ਮੇਰੇ ਚੰਚਲ ਮਨ, ਤੂੰ ਚਤੁਰਾਈਆਂ ਨਾ ਕਰਿਆ ਕਰ, ਚਲਾਕੀਆਂ ਕਰਨ ਦਾ ਜਤਨ ਨਾ ਕਰ, ਕਿਉਂਕਿ ਚਲਾਕੀਆਂ ਕੀਤਿਆਂ ਰੱਬ ਨਾਲ ਸਾਂਝ ਨਹੀਂ ਬਣ ਸਕਦੀ। ਸਤਿਗੁਰੂ ਜੀ ਨੇ ਇਸੇ ਲੜੀ ਨੂੰ ਤੋਰਦਿਆਂ ਅੱਜ 11ਵੀਂ ਪੌੜੀ ਵਿਚ ਬਖਸ਼ਿਸ਼ ਕਰ ਦਿੱਤੀ, ਇਹ ਮਨ ਪਿਆਰਿਆ। ਪਹਿਲਾਂ ਕੱਲ ਆਖਿਆ ਸੀ ਇਹ ਮਨ ਚੰਚਲਾ, ਤੇ ਅੱਜ ਆਖਿਆ ਇਹ ਮਨ ਪਿਆਰਿਆ। ਹੇ ਮੇਰੇ ਪਿਆਰਿਆ ਮਨਾ, ਤੂੰ ਧਿਆਨ ਦੇ, ਕੀ ਕਰਨਾ ਆ, ਸਦਾ ਸੱਚ ਸੰਭਾਲੇ, ਚਤੁਰਾਈਆਂ ਨਾ ਕਰਿਆ ਕਰ, ਸੱਚ ਦੀ ਸੰਭਾਲ ਕਰ। ਸੱਚ ਦੀ ਸੰਭਾਲ ਕਰੇਗਾ ਆਨੰਦ ਭਰ ਜਾਏਗਾ, ਜੀਵਨ ਵਿਚ ਖੇੜਾ ਆ ਜਾਏਗਾ, ਤੈਨੂੰ ਸਮਝ ਲੱਗ ਜਾਏਗੀ ਮੈਂ ਕਿਵੇਂ ਇੱਥੇ ਰਹਿੰਦਿਆਂ ਹੋਇਆਂ ਇਸ ਮਾਇਆ ਦੇ ਵਿੱਚੋਂ ਨਿਰਲੇਪ ਰਹਿਣਾ ਹੈ, ਕਿਵੇਂ ਮੈਂ ਜ਼ਿੰਦਗੀ ਜਿਉਣੀ ਹੈ, ਕਿਵੇਂ ਮੈਂ ਦੂਜਿਆਂ ਨਾਲ ਮਿਲਵਰਤਨ ਰੱਖਣਾ ਹੈ, ਕਿਵੇਂ ਦੂਜਿਆਂ ਨੂੰ ਵੀ ਮੈਂ ਪਿਆਰ ਨਾਲ ਆਪਣੇ ਨਾਲ ਸ਼ਾਮਲ ਕਰਨਾ ਹੈ। ਸਤਿਗੁਰੂ ਗਰੀਬ ਨਿਵਾਜ ਆਖਦੇ ਮੇਰੇ ਪਿਆਰੇ ਮਨ, ਚਤੁਰਾਈਆਂ ਛੱਡ ਕੇ ਸੱਚ ਦੀ ਸੰਭਾਲ ਕਰ। ਅਸੀਂ ਕੱਲ ਇਹ ਵੀ ਵਿਚਾਰ ਕੀਤੀ ਸੀ ਕਿ ਚਤੁਰਾਈ ਦਾ ਅਰਥ ਸਿਆਣਾ ਨਹੀਂ ਹੈ, ਚਤੁਰਾਈ ਦਾ ਅਰਥ ਸਮਝਦਾਰ ਨਹੀਂ ਹੈ ਕਿ ਤੂੰ ਸਮਝਦਾਰ ਨਾ ਹੋ, ਤੈਨੂੰ ਸਿਆਣਾ ਨਾ ਆਖਿਆ ਜਾਏ, ਤੇਰੇ ਕੋਲ ਸਿਆਣਪ ਨਾ ਹੋਵੇ। ਸਤਿਗੁਰੂ ਨੇ ਸਿਆਣਪ ਤੋਂ ਮਨਾ ਨਹੀਂ ਕੀਤਾ, ਸਤਿਗੁਰੂ ਤਾਂ ਸਗੋਂ ਪਿਆਰ ਨਾਲ ਸਾਨੂੰ ਉਪਦੇਸ਼ ਦਿੰਦੇ ਹਨ ਕਿ ਅਸਾਂ ਅਕਲ ਵਾਲੇ ਬਣਨਾ ਹੈ, ਸਿਆਣਪ ਸਾਡੇ ਕੋਲ ਹੋਣੀ ਚਾਹੀਦੀ ਹੈ। ਗਰੀਬ ਨਿਵਾਜ ਨੇ ਬਾਣੀ ਅੰਦਰ ਕਹਿਤਾ ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈਐ ਮਾਨ, ਅਕਲੀ ਪੜਕੈ ਬੁੱਝੀਐ, ਅਕਲੀ ਕੀਚੈ ਦਾਨ। ਸਤਿਗੁਰੂ ਨੇ ਤਾਂ ਅਕਲ ਵੱਲ ਪ੍ਰੇਰਨਾ ਕੀਤੀ ਹੈ। ਸਤਿਗੁਰੂ ਤਾਂ ਸਾਨੂੰ ਇਹ ਵੀ ਉਪਦੇਸ਼ ਦਿੰਦੇ ਆ ਕਿ ਜੇ ਸਾਡੀ ਆਪਣੀ ਮਤ ਇਸ ਮੁਤਾਬਕ ਨਹੀਂ ਚੱਲਦੀ, ਸਾਡੀ ਮਤ ਇਹਦੇ ਮੁਤਾਬਕ ਨਹੀਂ ਸੋਚਦੀ, ਤੇ ਅਸੀਂ ਆਪਣੀ ਮਤ ਛੱਡ ਕੇ ਆਓ ਗੁਰੂ ਦੀ ਮਤ ਨੂੰ ਲੈਣ ਦਾ ਯਤਨ ਕਰੀਏ। ਸਤਿਗੁਰੂ ਤਾਂ ਅਕਲ ਦੇਣ ਦੀ ਗੱਲ ਕਰਦੇ ਆ, ਬੇਅਕਲ ਦੀ ਗੱਲ ਨਹੀਂ ਕੀਤੀ ਕਿ ਅਸੀਂ ਸਾਰੀ ਅਕਲ ਛੱਡ ਕੇ, ਸਿਆਣਪ ਛੱਡ ਕੇ, ਬਿਨਾਂ ਸਮਝਦਾਰੀ ਤੋਂ ਜੀਵਨ ਬਤੀਤ ਕਰੀਏ। ਸਤਿਗੁਰੂ ਆਖਦੇ ਸਮਝ ਹੋਣੀ ਚਾਹੀਦੀ ਹੈ। ਸਤਿਗੁਰੂ ਨੇ ਕਹਿ ਦਿੱਤਾ ਨਾ ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਗੁਰੂ ਦੀ ਚਾਲ ਚੱਲ। ਭਾਈ ਗੁਰੂ ਦੀ ਚਾਲ ਚੱਲਣ ਵਾਸਤੇ ਲਗਾਤਾਰ ਤੈਨੂੰ ਸਤਿਗੁਰੂ ਆਵਾਜ਼ਾਂ ਮਾਰਦੇ ਆ ਔਰ ਇਸ ਉਪਦੇਸ਼ ਵੱਲ ਧਿਆਨ ਦੇਣ ਵਾਸਤੇ ਵਾਰ ਵਾਰ ਸਤਿਗੁਰੂ ਪ੍ਰੇਰਨਾ ਕਰਦੇ ਆ। ਸੋ ਸਤਿਗੁਰੂ ਜੀ ਨੇ ਸਿਆਣਪ ਤੋਂ ਅਕਲ ਤੋਂ ਮਨਾ ਨਹੀਂ ਕੀਤਾ, ਸਤਿਗੁਰੂ ਅਕਲ ਦੇਣ ਦੀ ਗੱਲ ਕਰਦੇ ਆ, ਤੇ ਚਤੁਰਾਈ ਦਾ ਅਰਥ ਹੈ ਅੰਦਰ ਕੁਝ ਹੋਰ ਹੋਣਾ, ਬਾਹਰੋਂ ਦਿਖਾਵਾ ਕੁਝ ਹੋਰ ਕਰਨਾ। ਜਿਸ ਨੂੰ ਜਿਹੜੀ ਚੀਜ਼ ਅੰਦਰ ਹੈ ਉਸ ਨੂੰ ਛੁਪਾ ਕੇ ਤੇ ਬਾਹਰੋਂ ਦਿਖਾਵਾ ਕਿਸੇ ਹੋਰ ਤਰੀਕੇ ਦਾ ਕਰਨਾ, ਬਾਹਰੋਂ ਐਸਾ ਦਿਖਾਵਾ ਕਰਨਾ ਕਿ ਲੋਕ ਕਹਿਣ ਹਾਂ ਬਈ ਇਹ ਬੜਾ ਧਰਮੀ ਹੈ। ਅੰਦਰ ਧਰਮ ਨਾ ਹੋਣਾ, ਬਾਹਰੋਂ ਧਰਮ ਦਾ ਦਿਖਾਵਾ ਕਰਨਾ, ਅੰਦਰੋਂ ਗੁਣ ਨਾ ਹੋਣੇ, ਬਾਹਰੋਂ ਗੁਣਾਂ ਦਾ ਪ੍ਰਗਟਾਵਾ ਕਰਨ ਦਾ ਯਤਨ ਕਰਨਾ, ਅੰਦਰ ਭਲਾਈ ਨਾ ਹੋਣੀ, ਅੰਦਰ ਨਿਮਰਤਾ ਨਾ ਹੋਣੀ ਪਰ ਬਾਹਰੋਂ ਨਿਮਰਤਾ ਯਾਰ ਕਰਨ ਦਾ ਯਤਨ ਕਰਨਾ ਕਿ ਹਾਂ ਮੇਰੇ ਚ ਬੜੀ ਨਿਮਰਤਾ ਹੈ, ਮੇਰੇ ਚ ਬਹੁਤ ਨਿਮਾਣਾਪਣ ਹੈ, ਮੈਂ ਬਹੁਤ ਭਲਾ ਹਾਂ। ਸਤਿਗੁਰੂ ਨੇ ਬਾਣੀ ਅੰਦਰ ਇਹਦੀ ਉਪਦੇਸ਼ ਦੇ ਦਿੱਤਾ, ਭਾਈ ਧਿਆਨ ਰੱਖਣਾ ਹੈ ਕੇਵਲ ਬਾਹਰੋਂ ਬਾਹਰੋਂ ਕੀਤਾ ਹੋਇਆ ਇਹ ਵਿਖਾਵਾ ਸਫਲ ਨਹੀਂ ਹੋ ਸਕਦਾ, ਜੋ ਅੰਦਰ ਹੈ ਉਹ ਆਖਿਰ ਕਿਤੇ ਨਾ ਕਿਤੇ ਯਾਰ ਹੋ ਹੀ ਜਾਏਗਾ। ਆਪਸ ਕਹੋ ਜੋ ਭਲਾ ਕਹਾਵੇ ਤਿਸੈ ਭਲਾਈ ਨਿਕਟ ਨਾ ਆਵੇ। ਫਿਰ ਸਤਿਗੁਰੂ ਨੇ ਕਹਿਤਾ ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ। ਜਿਹੜਾ ਆਪਣੇ ਆਪ ਨੂੰ ਨੀਵਾਂ ਸਮਝਦਾ ਹੈ, ਅੰਦਰੋਂ ਬਾਹਰੋਂ ਇੱਕੋ ਜਿਹਾ ਹੋ ਜਾਂਦਾ ਹੈ, ਨਿਰਮਾਣਤਾ ਨਾਲ ਭਰ ਜਾਂਦਾ ਹੈ। ਅਸਲ ਵਿੱਚ ਉਸੇ ਨੂੰ ਉੱਚਾ ਆਖਿਆ ਜਾ ਸਕਦਾ ਜਿਹੜਾ ਕੇਵਲ ਕਹਾਉਂਦਾ ਹੀ ਹੈ ਕਿ ਮੈਂ ਭਲਾ ਹਾਂ, ਜਿਹੜਾ ਕੇਵਲ ਵਿਖਾਵਾ ਹੀ ਕਰ ਰਿਹਾ ਹੈ ਕਿ ਮੇਰੇ ਵਰਗਾ ਹੋਰ ਦੂਜਾ ਕੋਈ ਨਹੀਂ, ਮੈਂ ਧਰਮੀ ਹਾਂ, ਮੈਂ ਨਿਮਰਤਾ ਵਾਲਾ ਹਾਂ, ਮੈਂ ਭਲਾ ਚਾਹੁੰਦਾ ਹਾਂ। ਕੇਵਲ ਵਿਖਾਵਾ ਕਰਨ ਨਾਲ ਕੁਝ ਨਹੀਂ ਹੋਏਗਾ। ਸਤਿਗੁਰੂ ਨੇ ਇਹੋ ਜਿਹੀ ਚਤੁਰਾਈ ਛੱਡਣ ਨੂੰ ਕਹਿ ਦਿੱਤਾ ਕਿ ਇਹ ਚਤੁਰਾਈ ਨਾ ਕਰਿਆ ਕਰ। ਇਹੋ ਜਿਹੀਆਂ ਚਲਾਕੀਆਂ ਗੁਰੂ ਨਾਲ ਔਰ ਆਲੇ ਦੁਆਲੇ ਦੇ ਸਮਾਜ ਨਾਲ ਕਰੇਗਾ ਤਾਂ ਧੋਖਾ ਹੋਏਗਾ। ਸਤਿਗੁਰੂ ਫਿਰ ਆਖਦੇ ਇਹ ਚਤੁਰਾਈਆਂ ਇਹ ਚਲਾਕੀਆਂ ਛੱਡ ਕੇ ਇਹ ਅੰਦਰੋਂ ਹੋਰ ਤੇ ਬਾਹਰੋਂ ਵਿਖਾਵਾ ਕਿਸੇ ਹੋਰ ਤਰ੍ਹਾਂ ਦਾ ਕਰਨਾ, ਇਸ ਨੂੰ ਤਿਆਗ ਕੇ ਸੱਚ ਦੀ ਸੰਭਾਲ ਕਰ। ਜੇ ਸੱਚ ਦੀ ਸੰਭਾਲ ਕਰੇਗਾ ਸੁਖ ਹੋਏਗਾ, ਆਨੰਦ ਹੋਏਗਾ। ਸੱਚ ਨਾਲ ਜੁੜਿਆ, ਸੱਚ ਦਾ ਧਿਆਨ ਧਰਿਆ, ਜ਼ਿੰਦਗੀ ਇਹੋ ਜਿਹੀ ਸੋਹਣੀ ਬਣ ਜਾਂਦੀ ਹੈ ਜਿਵੇਂ ਆਪਾਂ ਸਤਿਗੁਰੂ ਦੀ ਬਾਣੀ ਵਿੱਚੋਂ ਪੜ੍ਹਦੇ ਹਾਂ, ਸੇਵ ਕੀਤੀ ਸੰਤੋਖੀ। ਸੇਵਾ ਸੰਤੋਖ ਵਾਲੀ ਹੋ ਜਾਂਦੀ ਹੈ, ਇਹ ਨਹੀਂ ਸੇਵਾ ਥੋੜੀ ਮੰਗਣ ਬਹੁਤਾ, ਸੇਵਾ ਥੋੜੀ ਹੋਵੇ ਲਿਸਟ ਬਹੁਤ ਵੱਡੀ ਹੋ ਜਾਏ, ਸੇਵਾ ਥੋੜੀ ਮੰਗਣ ਬਹੁਤਾ। ਪਰ ਨਹੀਂ, ਸਤਿਗੁਰੂ ਕਹਿੰਦੇ ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਤੇ ਆਇਆ, ਸੱਚੋ ਸੱਚ ਨਿਰੋਲ ਸੱਚ, ਜਿਨੀ ਸੱਚੋ ਸੱਚ ਤੇ ਆਇਆ, ਫਿਰ ਹੋਰ ਵੇਖੋ ਧਿਆਨ ਦਿਓ, ਓਨੀ ਮੰਦੇ ਪੈਰ ਨਾ ਰੱਖਿਓ। ਉਹ ਮੰਦੇ ਪਾਸੇ ਮੰਦੇ ਕਰਮਾਂ ਵੱਲ ਬੁਰਿਆਈਆਂ ਵੱਲ ਪੈਰ ਰੱਖਦੇ ਹੀ ਨਹੀਂ। ਜਿਨ੍ਹਾਂ ਨੇ ਨਿਰੋਲ ਸੱਚ ਨੂੰ ਧਿਆਇਆ ਹੈ ਉਹ ਮੰਦੇ ਪਾਸੇ ਬੁਰਿਆਈਆਂ ਵੱਲ ਔਗਣਾਂ ਵੱਲ ਪੈਰ ਰੱਖਦੇ ਹੀ ਨਹੀਂ। ਓਨੀ ਮੰਦੇ ਪੈਰ ਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ। ਉਹ ਧਰਮ ਕਮਾਉਂਦੇ ਹੈ, ਸੁਕ੍ਰਿਤ ਦਾ ਅਰਥ ਹੈ ਚੰਗੀ ਕਿਰਤ ਕਰਦੇ ਹੈ, ਉਹ ਬੇਈਮਾਨੀ ਨਹੀਂ ਕਰਦੇ, ਉਹ ਕਿਸੇ ਨਾਲ ਧੋਖਾ ਨਹੀਂ ਕਰਦੇ। ਕਰ ਸੁਕ੍ਰਿਤ ਧਰਮ ਕਮਾਇਆ, ਓਨੀ ਦੁਨੀਆਂ ਤੋੜੇ ਬੰਧਨਾਂ, ਉਹ ਦੁਨੀਆਂ ਦੇ ਬੰਧਨ ਤੋੜ ਦਿੰਦੇ ਹੈ। ਜਿਵੇਂ ਕਿ ਸਾਡਾ ਬਹੁਤਾ ਸਮਾਜ ਕਈ ਵਾਰੀ ਵੇਖਾ ਵੇਖੀ ਬੰਧਨਾਂ ਵਿੱਚ ਐਸਾ ਵੱਧ ਜਾਂਦਾ ਹੈ ਕਿ ਗੁਰੂ ਦੇ ਸਿਧਾਂਤ, ਗੁਰੂ ਦੀ ਦਿੱਤੀ ਰਹਿਣੀ ਰਹਿਤ, ਗੁਰੂ ਵੱਲੋਂ ਦਰਸਾਇਆ ਹੋਇਆ ਜੀਵਨ ਸਾਨੂੰ ਛੱਡਣਾ ਪੈ ਜਾਂਦਾ। ਸਾਡੇ ਅਨੇਕਾਂ ਹੀ ਸਮਾਜ ਦੇ ਘਰਾਂ ਦੇ ਸੋਹਣੇ ਸੋਹਣੇ ਐਸੇ ਸਮਾਗਮ, ਐਸੇ ਪ੍ਰੋਗਰਾਮ ਜਿਹੜੇ ਗੁਰੂ ਦੀ ਮੱਤ ਅਨੁਸਾਰ ਨਿਭਾਏ ਜਾ ਸਕਦੇ ਹੈ, ਪਰ ਕਿਉਂਕਿ ਅਸੀਂ ਬੰਧਨਾਂ ਵਿੱਚ ਵੱਧ ਕੇ ਰਹਿੰਦੇ ਹਾਂ, ਇਸ ਕਰਕੇ ਗੁਰਸਿੱਖਾਂ ਦਾ ਵਿਆਹ ਹੋਵੇ, ਗੁਰਸਿੱਖਾਂ ਦੇ ਬੱਚੇ ਬੱਚੀ ਦਾ ਆਨੰਦ ਕਾਰਜ ਹੋਵੇ ਤੇ ਉੱਥੇ ਵੀ ਸ਼ਰਾਬਾਂ ਵਰਤ ਜਾਂਦੀਆਂ ਕਿਉਂਕਿ ਲੋਕਾਂ ਨੂੰ ਕੁਛ ਕਰਨਾ ਪੈਂਦਾ। ਸਤਿਗੁਰੂ ਗਰੀਬ ਨਿਵਾਜ ਆਖਦੇ ਓਨੀ ਦੁਨੀਆਂ ਤੋੜੇ ਬੰਧਨਾਂ। ਲੋਕ ਕੀ ਕਹਿੰਦੇ ਨੇ, ਲੋਕ ਕਿਵੇਂ ਖੁਸ਼ ਹੁੰਦੇ ਨੇ, ਲੋਕ ਕਿਵੇਂ ਪ੍ਰਸੰਨ ਹੁੰਦੇ ਨੇ, ਲੋਕਾਂ ਨੂੰ ਕਿਵੇਂ ਸਹਿਮਤ ਕੀਤਾ ਜਾ ਸਕਦਾ, ਆਪਣੇ ਬੱਲੇ ਬੱਲੇ ਲੋਕਾਂ ਤੋਂ ਕਿਵੇਂ ਕਰਵਾਈ ਜਾ ਸਕਦੀ ਆ, ਉਹ ਇਹਨਾਂ ਖਿਆਲਾਂ ਤੋਂ ਉੱਤੇ ਉੱਠ ਜਾਂਦੇ। ਓਨੀ ਦੁਨੀਆਂ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਉਹ ਅੰਨ ਪਾਣੀ ਥੋੜਾ ਖਾਇਆ, ਥੋੜੇ ਖਾਏ ਦਾ ਮਤਲਬ ਲੋੜ ਮੁਤਾਬਕ ਖਾਂਦੇ ਹੈ, ਜਾਂ ਫਿਰ ਇੰਜ ਕਹਿ ਲਈਏ ਖਾਣ ਵਾਸਤੇ ਨਹੀਂ ਜਿਉਂਦੇ ਕਿ ਅਸੀਂ ਖਾਣਾ ਹੀ ਖਾਣਾ ਆ, ਖਾਣ ਵਾਸਤੇ ਨਹੀਂ ਜਿਉਂਦੇ, ਉਹ ਜਿਉਣ ਵਾਸਤੇ ਖਾਂਦੇ ਹੈ। ਉਹਨਾਂ ਨੂੰ ਪਤਾ ਹੈ ਕਿ ਸਾਨੂੰ ਜਿਉਣ ਵਾਸਤੇ ਕੀ ਖਾਣਾ ਚਾਹੀਦਾ ਹੈ, ਕਿੰਨਾ ਕੁ ਖਾਣਾ ਚਾਹੀਦਾ ਹੈ, ਉਹ ਲੋੜ ਮੁਤਾਬਕ ਜਿਉਣ ਵਾਸਤੇ ਖਾਂਦੇ ਹੈ, ਨਾ ਕਿ ਖਾਣ ਵਾਸਤੇ ਜਿਉਂਦੇ। ਅੰਨ ਪਾਣੀ ਥੋੜਾ ਖਾਇਆ ਤੋਂ ਬਖਸ਼ੀਸ਼ੀ ਅਗਲਾ। ਹੇ ਮੇਰੇ ਮਾਲਕ ਜੀ, ਵਾਹਿਗੁਰੂ ਜੀ, ਤੁਸੀਂ ਬਹੁਤ ਵੱਡੀ ਬਖਸ਼ਿਸ਼ ਦੇ ਮਾਲਕ ਹੋ। ਤੋਂ ਬਖਸ਼ੀਸ਼ੀ ਅਗਲਾ ਨਿਤ ਦੇਵੇ ਚੜੇ ਸਵਾਇਆ, ਵਡਿਆਈ ਵੱਡਾ ਪਾਇਆ। ਇਸ ਤਰ੍ਹਾਂ ਵਡਿਆਈਆਂ ਕਰਦਿਆਂ ਵਾਹਿਗੁਰੂ ਅਕਾਲ ਪੁਰਖ ਦੇ ਗੁਣ ਗਾਉਂਦਿਆਂ ਉਹ ਵੱਡਾ ਸਾਰੀ ਸ੍ਰਿਸ਼ਟੀ ਦਾ ਮਾਲਕ ਜੀਵਨ ਵਿੱਚ ਆ ਵਸਦਾ ਹੈ, ਉਹਦੇ ਗੁਣ ਜੀਵਨ ਵਿੱਚ ਆ ਬਣਦੇ ਹਨ, ਲਗਾਤਾਰ ਜੀਵਨ ਸੱਚ ਦੇ ਆਧਾਰ ਤੇ ਬਣ ਜਾਂਦਾ ਹੈ। ਸਤਿਗੁਰੂ ਇਸੇ ਕਰਕੇ ਸਾਨੂੰ ਉਪਦੇਸ਼ ਦਿੰਦੇ ਤੇ ਆਖਦੇ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ। ਇਹ ਕੁਟੰਬ ਦਾ ਅਰਥ ਹੈ ਪਰਿਵਾਰ, ਇਹ ਜਿਹੜਾ ਤੂੰ ਪਰਿਵਾਰ ਦੇਖਦਾ ਆ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆਸਾ ਤ੍ਰਿਸ਼ਨਾ ਈਰਖਾ ਨਫ਼ਰਤ ਇਤਿਆਦਿਕ ਜਿਹੜਾ ਤੂੰ ਆਪਣਾ ਪਰਿਵਾਰ ਬਣਾਇਆ ਹੋਇਆ, ਇਹ ਸਚਿਆਰਾ ਜੀਵਨ ਬਣਾਉਣ ਵਾਸਤੇ ਸਾਥ ਨਹੀਂ ਨਿਭਦਾ, ਇਹ ਸਚਿਆਰੇ ਜੀਵਨ ਤੱਕ ਪਹੁੰਚਾਉਂਦਾ ਨਹੀਂ। ਇਹ ਪਰਿਵਾਰ ਬੜਾ ਮਾੜਾ ਹੈ, ਇਹਨੂੰ ਪਰਿਵਾਰ ਆਪਣਾ ਨਾਂ ਸਮਝ। ਇਹ ਤੇਰਾ ਪਰਿਵਾਰ ਨਹੀਂ ਹੈ, ਇਹ ਤੇਰੇ ਦੋਖੀ ਹਨ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਈਰਖਾ, ਦਵੈਸ਼, ਨਫ਼ਰਤ, ਇਹ ਲਗਾਤਾਰ ਤੈਨੂੰ ਡੋਬਣਗੇ, ਬਰਬਾਦ ਕਰ ਦੇਣਗੇ। ਤੇਰਾ ਪਰਿਵਾਰ ਤੇ ਹੈ ਸਤ, ਸੰਤੋਖ, ਦਇਆ, ਧਰਮ, ਧੀਰਜ। ਇਹਨਾਂ ਦੈਵੀ ਗੁਣਾਂ ਨੂੰ ਆਪਣਾ ਪਰਿਵਾਰ ਬਣਾ। ਇਹਨਾਂ ਦੈਵੀ ਗੁਣਾਂ ਨੂੰ ਪਰਿਵਾਰ ਬਣਾਏਗਾ ਤੇ ਗੁਰੂ ਪਿਆਰਿਆ ਸੱਚਮੁੱਚ ਇਹ ਜੀਵਨ ਸਚਿਆਰ ਪਦਵੀ ਤੱਕ ਪਹੁੰਚ ਜਾਏਗਾ। ਸਤਿਗੁਰੂ ਨੇ ਬਾਣੀ ਚ ਕਹਿਤਾ, ਪਰਿਵਾਰ ਹੈ ਇਹ ਸਾਡਾ, ਮਤ ਮਾਤਾ ਸੰਤੋਖ ਪਿਤਾ। ਇਹ ਸਾਡਾ ਆਪਣਾ ਇੱਕ ਪਰਿਵਾਰ ਹੈ, ਇੱਕ ਸਾਡਾ ਸਮਾਜਿਕ ਰਿਸ਼ਤਾ ਹੈ, ਜਿੱਥੇ ਪੁੱਤਰ, ਧੀਆਂ, ਮਾਂ, ਬਾਪ, ਭੈਣ, ਭਰਾ ਤੇ ਹੋਰ ਬਾਕੀ ਸਾਰੇ ਆਉਂਦੇ ਹੈ। ਇੱਕ ਸਾਡਾ ਅਧਿਆਤਮਕ ਰਿਸ਼ਤਾ ਹੈ, ਜਿਹੜਾ ਸਤਿਗੁਰੂ ਨੇ ਸਾਨੂੰ ਸਮਝਾ ਦਿੱਤਾ, ਸਾਡੇ ਕੋਲ ਇੱਕ ਸੰਸਾਰਿਕ ਮਾਂ ਹੈ, ਪਰ ਜੇ ਅਸੀਂ ਸਚਿਆਰਾ ਜੀਵਨ ਬਣਾਉਣਾ ਹੈ, ਸੇਵਕ ਵਾਲਾ ਜੀਵਨ ਜਿਉਣਾ ਹੈ, ਤਾਂ ਸਾਨੂੰ ਇਹ ਧਿਆਨ ਗੁਰੂ ਦੀ ਬਾਣੀ ਰਾਹੀਂ ਦੇਣਾ ਪਏਗਾ, ਮਤ ਮਾਤਾ ਸੰਤੋਖ ਪਿਤਾ। ਤਾਂ ਹੀ ਤੇ ਭਾਈ ਅਸੀਂ ਸੇਵਕ ਵਾਲਾ ਜੀਵਨ ਬਤੀਤ ਕਰ ਸਕਦੇ ਹਾਂ। ਗਰੀਬ ਨਿਵਾਜ ਸਤਿਗੁਰੂ ਤਾਂਹੀਓ ਕਹਿੰਦੇ ਹੈ, ਇਹ ਜਿਹੜਾ ਕੁਟੰਬ ਤੋਂ ਦੇਖ ਰਿਹਾ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਕਾਸਾ, ਤ੍ਰਿਸ਼ਨਾ, ਈਰਖਾ, ਨਫ਼ਰਤ ਇਤਿਆਦਿਕ, ਜਿਸ ਨੂੰ ਤੂੰ ਪਰਿਵਾਰ ਬਣਾਇਆ ਹੋਇਆ, ਇਹ ਤੇਰਾ ਆਪਣਾ ਪਰਿਵਾਰ ਨਹੀਂ ਹੈ, ਇਹ ਤੇਰੇ ਦੋਖੀ ਹਨ, ਇਹ ਤੈਨੂੰ ਬਰਬਾਦ ਕਰ ਦੇਣਗੇ, ਇਹਨਾਂ ਵੱਲ ਨਾ ਲੱਗ। ਇਹ ਕੁਟੰਬ ਤੂੰ ਜੇ ਦੇਖਦਾ, ਚੱਲੇ ਨਾਹੀਂ ਤੇਰਾ ਨਾਲੇ, ਸਾਥ ਤੇਰਾ ਚੱਲੇ ਨਾਹੀਂ, ਇਸ ਨਾਲ ਕਿਉਂ ਚਿੱਤ ਲਾਈਏ। ਜਿਸ ਚੀਜ਼ ਨੇ ਨਾਲ ਹੀ ਨਹੀਂ ਨਿਭਣਾ, ਜਿਸ ਚੀਜ਼ ਨੇ ਵਾਹਿਗੁਰੂ ਅਕਾਲ ਪੁਰਖ ਦੀ ਦਰਗਾਹ ਵਿਚ, ਸੱਚ ਵਾਲੀ ਕਚਹਿਰੀ ਵਿਚ ਸਾਥ ਹੀ ਨਹੀਂ ਦੇਣਾ, ਜਿਸ ਪਰਿਵਾਰ ਨੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਨੇ ਜੀਵਨ ਨੂੰ ਮੁਕਤ ਕਰਨ ਦੀ ਥਾਂ ਤੇ ਬੰਧਨਾਂ ਵਿਚ ਬੰਨ੍ਹ ਦੇਣਾ ਹੈ, ਖੁਆਰੀ ਦਾ ਸਾਹਮਣਾ ਕਰਨ ਵੱਲ ਤੋਰ ਦੇਣਾ ਹੈ, ਉਸ ਨਾਲ ਚੇਤਨਾ ਲਾਇਆ ਕਰ। ਚੇਤ ਆਪਣਾ ਨਿਰੰਕਾਰ ਨਾਲ ਲਾ, ਚਿੱਤ ਨੂੰ ਨਿਰੰਕਾਰ ਨਾਲ ਲਾ ਕੇ ਨਿਰੰਕਾਰ ਦੇ ਗੁਣਾਂ ਦੇ ਮੁਤਾਬਕ ਜ਼ਿੰਦਗੀ ਬਤੀਤ ਕਰ। ਗਰੀਬ ਨਿਵਾਜ ਆਖਦੇ, ਸਾਥ ਤੇਰਾ ਚੱਲੇ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਏ। ਐਸਾ ਕੰਮ ਮੂਲੇ ਨਾ ਕੀਚੈ, ਮੂਲੇ ਦਾ ਅਰਥ ਹੈ ਭੁੱਲ ਕੇ ਵੀ ਇਹੋ ਜਿਹਾ ਕੰਮ ਨਾ ਕਰ, ਜਿੱਤ ਅੰਤ ਪਛੋਤਾਈਏ, ਜਿਸ ਨਾਲ ਪਛਤਾਉਣਾ ਪੈ ਜਾਏ, ਜਿਸ ਨਾਲ ਜ਼ਿੰਦਗੀ ਦੇ ਵਿਚ ਖੁਆਰੀ ਭਰ ਜਾਏ, ਲਗਾਤਾਰ ਕਈਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਜਾਏ, ਜੀਵਨ ਕਰੋਧੀ ਹੋ ਜਾਏ, ਕਾਮੀ ਹੋ ਜਾਏ, ਹੰਕਾਰੀ ਹੋ ਜਾਏ, ਲੋਭ ਨਾਲ ਗ੍ਰਸਿਆ ਜਾਏ, ਇਹੋ ਜਿਹਾ ਜੀਵਨ ਕੀ ਕਰਨਾ ਹੈ। ਲੋਭ ਗ੍ਰਸਿਆ ਜੀਵਨ ਪਛਤਾਉਂਦਾ ਹੀ ਹੈ ਨਾ, ਕਾਮੀ ਜੀਵਨ ਪਛਤਾਉਂਦਾ ਹੀ ਹੈ ਨਾ, ਕ੍ਰੋਧ ਕਰਨ ਵਾਲਾ ਜਦੋਂ ਕ੍ਰੋਧ ਕਰਦਾ ਹੈ ਤਾਂ ਸਮਝਦਾ ਹੈ ਮੇਰੇ ਵਰਗਾ ਤਾਕਤਵਰ ਕੋਈ ਨਹੀਂ, ਮੇਰੇ ਅੱਗੇ ਝੁਕਦੇ ਹੈ, ਮੇਰੇ ਅੱਗੇ ਸਾਰੇ ਡਰਦੇ ਹੈ। ਪਰ ਅਖੀਰ ਜੇ ਅਸੀਂ ਧਿਆਨ ਨਾਲ ਵੇਖਣ ਦੀ ਕੋਸ਼ਿਸ਼ ਕਰਾਂਗੇ, ਜਦੋਂ ਕ੍ਰੋਧ ਚੜ੍ਹਦਾ ਹੈ ਤਾਂ ਬੜਾ ਰੋਹ ਨਾਲ, ਬੜੇ ਫਖਰ ਨਾਲ ਸਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਸਾਰੇ ਡਰਦੇ, ਸਾਰੇ ਝੁਕਦੇ ਹੈ। ਪਰ ਜਿਸ ਵਕਤ ਉਹ ਕ੍ਰੋਧ ਉਤਰਦਾ ਹੈ, ਕ੍ਰੋਧ ਸ਼ਾਂਤ ਹੁੰਦਾ ਹੈ, ਬੰਦੇ ਨੂੰ ਆਪਣੇ ਆਪ ਵਿਚ ਪਛਤਾਵਾ ਹੋ ਜਾਂਦਾ ਹੈ। ਬੰਦਿਆਂ ਨੂੰ, ਬਹੁਤਿਆਂ ਨੂੰ ਇਹ ਲਗਾਤਾਰ ਫਿਕਰ ਬਣ ਜਾਂਦਾ ਹੈ, ਮੈਂ ਏਡੀ ਵੱਡੀ ਗਲਤੀ ਕਿਉਂ ਕੀਤੀ, ਗਲਤ ਤੇ ਕੁਝ ਵੀ ਨਹੀਂ ਸੀ, ਐਵੇਂ ਹੀ ਗੁੱਸਾ ਆ ਗਿਆ, ਐਵੇਂ ਹੀ ਮੈਂ ਇੰਨਾ ਭੜਕ ਗਿਆ, ਐਵੇਂ ਹੀ ਇੰਨਾ ਜ਼ਿਆਦਾ ਗੁੱਸੇ ਵਿਚ ਮੈਂ ਬੋਲ ਗਿਆ, ਬਾਅਦ ਵਿਚ ਪਛਤਾਉਣਾ ਵੀ ਪੈਂਦਾ ਹੈ। ਸਤਿਗੁਰੂ ਇਸੇ ਕਰਕੇ ਕਿਰਪਾ ਕਰਦੇ ਸਾਡੇ ਤੇ, ਪਰ ਸਮਝਾਉਂਦੇ ਹੈ ਕਿ ਭਾਈ ਇਹੋ ਜਿਹਾ ਕੰਮ ਭੁੱਲ ਕੇ ਵੀ ਨਾ ਕਰੋ ਕਿ ਆਪਣਾ ਪਰਿਵਾਰ ਛੱਡ ਕੇ ਤੇ ਤੁਸੀਂ ਦੂਜਿਆਂ ਦੁਸ਼ਮਣਾਂ ਦੇ ਨਾਲ ਲਗਾਤਾਰ ਆਪਣੀ ਸਾਂਝ ਪਾ ਕੇ ਰੱਖੋ। ਦੁਸ਼ਮਣ ਸਾਡੇ ਇਹ ਵਿਕਾਰ ਹਨ ਤੇ ਸਾਡੇ ਆਪਣੇ ਮਿੱਤਰ ਇਹ ਦੈਵੀ ਗੁਣ ਹਨ ਜਿਹੜੇ ਸਾਨੂੰ ਰੱਬ ਵਾਲੇ ਪਾਸੇ ਨੂੰ ਲੈ ਕੇ ਤੁਰਦੇ ਹਨ। ਸਤਿਗੁਰੂ ਇਸੇ ਕਰਕੇ ਸਾਨੂੰ ਵਾਰ ਵਾਰ ਗੁਰਬਾਣੀ ਦੇ ਰਾਹੀਂ ਵੀ ਪ੍ਰੇਰਣਾ ਦੇ ਕੇ ਗੁਰਬਾਣੀ ਦੇ ਇਸ ਖਜ਼ਾਨੇ ਨਾਲ ਜੋੜਨ ਦਾ ਯਤਨ ਕਰਦੇ ਹੈ। ਔਰ ਗਰੀਬ ਨਿਵਾਜ ਸਮਝਾਉਂਦੇ ਹੈ, ਭਾਈ ਅਸਾਂ ਤਾਂ ਉਹ ਜੀਵਨ ਜਿਉਣਾ ਹੈ ਜਿਹੜਾ ਸਾਨੂੰ ਸਚਿਆਰ ਪਦਵੀ ਤੱਕ ਲੈ ਜਾਏ, ਜਿਹੜਾ ਸਾਨੂੰ ਸਚਿਆਰ ਜੀਵਨ ਵਾਲੇ ਸੱਚਮੁੱਚ ਹੀ ਗੁਣਾਂ ਨਾਲ ਭਰ ਦੇ, ਅਸਾਂ ਤਾਂ ਉੱਥੇ ਸਾਂਝ ਪਾਉਣੀ ਹੈ। ਹੁਣ ਗਰੀਬ ਨਿਵਾਜ ਸਤਿਗੁਰੂ ਸਾਨੂੰ ਸਮਾਜਿਕ ਤੌਰ ਤੇ ਵੀ ਸਮਝਾਉਂਦੇ ਹੈ ਤੇ ਆਖਦੇ ਹੈ, ਓਏ ਸਾਜਨ, ਓਏ ਮੀਤ ਪਿਆਰੇ, ਜੋ ਹਮ ਕਹੋ ਹਰ ਨਾਮ ਚਿਤਾਰੇ। ਉਹ ਸੱਜਣ ਹੈ ਉਹੀ ਮਿੱਤਰ ਹੈ ਜਿਹੜਾ ਸਾਨੂੰ ਗੁਰੂ ਨਾਲ ਜੋੜਦਾ ਹੈ। ਜਿਹੜਾ ਸਾਨੂੰ ਗੁਰੂ ਨਾਲ ਨਹੀਂ ਜੋੜਦਾ ਉਹ ਸਾਡਾ ਮਿੱਤਰ ਨਹੀਂ ਹੈ। ਜਿਹੜਾ ਗੁਰੂ ਤੋਂ ਦੂਰ ਲਿਜਾਂਦਾ ਹੈ, ਗੁਰੂ ਦੇ ਰਾਹ ਤੋਂ ਭਟਕਾਉਂਦਾ ਹੈ, ਉਹ ਸਾਡਾ ਮਿੱਤਰ ਨਹੀਂ ਹੋ ਸਕਦਾ। ਪਰ ਸਾਡੀ ਆਪਣੀ ਸੋਚਣੀ, ਸਾਡੇ ਆਪਣੇ ਖਿਆਲ, ਸਾਡਾ ਆਪਣਾ ਰਹਿਣ ਸਹਿਣ ਜੋ ਬਣ ਚੁੱਕਾ ਹੈ, ਅਸੀਂ ਜੋ ਗੁਰੂ ਵੱਲ ਨੂੰ ਪ੍ਰੇਰਨਾ ਕਰਦਾ ਹੈ ਉਸ ਨੂੰ ਦੁਸ਼ਮਣ ਸਮਝਦੇ ਹਾਂ। ਐਵੇਂ ਛੱਡ ਪਰਾਂ ਕੀ ਕਰਨਾ ਗੁਰਦੁਆਰੇ ਜਾ ਕੇ, ਕੀ ਕਰਨਾ ਬਾਣੀ ਪੜ੍ਹ ਕੇ। ਕੋਈ ਬਾਣੀ ਪੜ੍ਹਨ ਵੱਲ ਪ੍ਰੇਰਨਾ ਕਰੇ ਸਾਨੂੰ ਬੁਰਾ ਲੱਗਦਾ, ਛੱਡ ਪਰਾਂ ਬਾਣੀ ਪੜ੍ਹ ਲਾਂਗੇ। ਬਥੇਰੇ ਬਾਣੀ ਪੜ੍ਹਨ ਵਾਲੇ ਵੇਖੇ ਹੈ, ਕੀ ਕਰਨੀ ਹੈ ਬਾਣੀ ਪੜ੍ਹ ਕੇ, ਕੀ ਕਰਨਾ ਗੁਰਦੁਆਰੇ ਜਾ ਕੇ। ਕੋਈ ਗੱਲ ਨੀ, ਵਿਹਲੇ ਹੋਵਾਂਗੇ ਤੇ ਗੁਰਦੁਆਰੇ ਚਲੇ ਜਾਵਾਂਗੇ। ਜੇ ਕੋਈ ਸਾਨੂੰ, ਸਾਡੇ ਸਮਾਜ ਦੀ ਇਹ ਸੋਚ ਹੈ, ਖਿਮਾ ਕਰ ਦੇਣਾ, ਜੇ ਕੋਈ ਸਾਨੂੰ ਇਹ ਕਵੇ ਕਿ ਆ ਆਪਾਂ ਕਿਸੇ ਥਾਂ ਤੇ ਜਾ ਕੇ ਕੋਈ ਨਸ਼ਾ ਕਰੀਏ ਤੇ ਸਾਡੇ ਲੋਕ ਉਹਨੂੰ ਸਮਝਦੇ ਹੈ ਮਿੱਤਰ ਹੈ, ਇਹ ਬਹੁਤ ਵਧੀਆ ਹੈ, ਆਪਣੀ ਜੇਬ ਵਿੱਚੋਂ ਖਰਚਾ ਕਰਕੇ ਮੇਰਾ ਇਹ ਦਿੰਦਾ ਹੈ, ਮੇਰਾ ਬੜਾ ਧਿਆਨ ਰੱਖਦਾ ਹੈ। ਜੇ ਸਾਨੂੰ ਹੋਰ ਗਲਤ ਪਾਸੇ ਕੋਈ ਲੈ ਕੇ ਜਾਏ ਅਸੀਂ ਉਸ ਨੂੰ ਆਪਣਾ ਮਿੱਤਰ ਸਮਝਦੇ ਹਾਂ। ਪਰ ਸਤਿਗੁਰੂ ਦੀ ਬਾਣੀ ਸਾਨੂੰ ਇਸ ਦ੍ਰਿਸ਼ਟੀ ਨੂੰ ਬਦਲਣ ਦਾ ਲਗਾਤਾਰ ਉਪਦੇਸ਼ ਦੇ ਕੇ ਸਤਿਗੁਰੂ ਆਖਦੇ ਨਹੀਂ, ਮਿੱਤਰ ਨਹੀਂ ਹੈ। ਜਿਹੜਾ ਜੀਵਨ ਚ ਬੁਰਾਈਆਂ ਦੀ ਗੱਲ ਕਰਦਾ ਹੈ, ਜੀਵਨ ਵਿੱਚ ਔਗਣ ਭਰਦਾ ਹੈ, ਜਾਂ ਇਹ ਕਹਿੰਦਾ ਹੈ ਕੋਈ ਗੱਲ ਨੀ ਕਰ ਲਾ, ਕੋਈ ਗੱਲ ਨੀ ਸਿਰਫ ਮੈਨੂੰ ਹੀ ਪਤਾ, ਮੈਂ ਹੋਰ ਕਿਸੇ ਨੂੰ ਨਹੀਂ ਦੱਸਦਾ, ਉਹ ਮਿੱਤਰ ਨਹੀਂ ਹੋ ਸਕਦਾ, ਉਹ ਦੋਸ਼ੀ ਹੈ, ਉਹ ਲਗਾਤਾਰ ਦੁਸ਼ਮਣ ਹੈ, ਉਹ ਜ਼ਿੰਦਗੀ ਦੇ ਅੰਦਰ ਪਾਪ ਵਾਸਤੇ ਪ੍ਰੇਰਨਾ ਕਰ ਰਿਹਾ ਹੈ। ਪਰ ਸਤਿਗੁਰੂ ਗਰੀਬ ਨਿਵਾਜ ਆਖਦੇ ਨਹੀਂ, ਮਿੱਤਰ ਬਣਾਉਣਾ ਹੈ ਓਏ ਸਾਜਨ, ਓਏ ਮੀਤ ਪਿਆਰੇ, ਜੋ ਹਮ ਕਹੋ ਹਰ ਨਾਮ ਚਿਤਾਰੇ। ਜਿਹੜਾ ਸਾਨੂੰ ਗੁਰੂ ਵੱਲ ਧਿਆਨ ਦਵਾਉਂਦਾ ਹੈ, ਗੁਰੂ ਵੱਲ ਪ੍ਰੇਰਿਤ ਕਰਦਾ ਹੈ, ਉਹ ਸਾਡਾ ਅਸਲੀ ਸੱਜਣ ਹੈ, ਮਿੱਤਰ ਹੈ, ਸੱਚਾ ਮਿੱਤਰ ਹੈ। ਸਤਿਗੁਰੂ ਗਰੀਬ ਨਿਵਾਜ ਸਾਡੇ ਤੇ ਬਖਸ਼ਿਸ਼ ਕਰਦੇ ਹੈ ਔਰ ਸਾਨੂੰ ਪ੍ਰੇਰਨਾ ਦਿੰਦੇ ਹੈ ਕਿ ਭਾਈ ਆਓ ਅਸੀਂ ਉਹ ਕੰਮ ਆਪਣੇ ਜੀਵਨ ਵਿੱਚ ਧਾਰਨ ਕਰੀਏ ਜਿਨ੍ਹਾਂ ਕੰਮਾਂ ਨਾਲ ਸਾਡਾ ਗੁਰੂ ਦੇ ਦਰ ਤੇ ਫਖਰ ਨਾਲ ਸਿਰ ਉੱਚਾ ਹੋ ਜਾਏ, ਸਾਡਾ ਮੁੱਖ ਉਜਲਾ ਹੋ ਜਾਏ। ਜਿੱਥੇ ਗੁਰੂ ਦੇ ਦਰ ਤੇ ਉਜਲਾ ਹੋਏਗਾ ਮੁੱਖ, ਉੱਥੇ ਸਾਨੂੰ ਸਮਾਜ ਦੇ ਵਿੱਚ ਵੀ ਲਗਾਤਾਰ ਚੰਗੀਆਂ ਬਾਤਾਂ ਦਾ ਸਾਹਮਣਾ ਕਰਨਾ ਪਏਗਾ, ਲੋਕ ਸਾਡੇ ਨਾਲ ਖਲੋਣ ਵਾਸਤੇ ਤਿਆਰ ਹੋ ਜਾਣਗੇ। ਜਿੱਥੇ ਸੱਚ ਦੇ ਨਾਲ ਸਾਡਾ ਆਪਣਾ ਭਲਾ, ਉੱਥੇ ਦੂਜਿਆਂ ਦਾ ਵੀ ਭਲਾ ਹੋ ਸਕਦਾ ਹੈ। ਤਾਂਹੀਓ ਗਰੀਬ ਨਿਵਾਜ ਸਤਿਗੁਰੂ ਸਾਨੂੰ ਪਾਵਨ ਬਾਣੀ ਦੇ ਰਾਹੀਂ ਇਹ ਵੀ ਉਪਦੇਸ਼ ਦਿੰਦੇ ਹੈ, ਫਰੀਦਾ ਜਿੰਨੀ ਕੰਮੀ ਨਾਹੇ ਗੁਣ, ਜਿਨ੍ਹਾਂ ਕੰਮਾਂ ਦੇ ਕਰਨ ਨਾਲ ਕੋਈ ਫਾਇਦਾ ਨਹੀਂ ਨਿਕਲਦਾ ਸਗੋਂ ਨੁਕਸਾਨ ਹੋ ਜਾਂਦਾ ਹੈ, ਸੇ ਕੰਮਣੇ ਵਿਸਾਰ, ਉਹ ਕੰਮ ਛੱਡ ਦੇ, ਉਹਨਾਂ ਕੰਮਾਂ ਨਾਲੋਂ ਆਪਣਾ ਸੰਬੰਧ ਤੋੜ ਲੈ, ਉਹਨਾਂ ਕੰਮਾਂ ਵੱਲ ਨਾ ਧਿਆਨ ਦਿਆ ਕਰ ਜਿਨ੍ਹਾਂ ਕੰਮਾਂ ਦੇ ਨਾਲ ਮਤ ਸ਼ਰਮਿੰਦਾ ਥੀਵੇਂ ਸਾਈਂ ਦੇ ਦਰਬਾਰ, ਸਾਈਂ ਦੇ ਦਰਬਾਰ ਵਿੱਚ ਸ਼ਰਮਿੰਦਾ ਹੋਣਾ ਪਵੇ, ਮਾਲਕ ਦੇ ਦਰਬਾਰ ਵਿੱਚ ਸਿਰ ਝੁਕਾਉਣਾ ਪੈ ਜਾਏ, ਮਾਲਕ ਦੇ ਦਰਬਾਰ ਵਿੱਚ ਮੂੰਹ ਪਾਸੇ ਕਰਨਾ ਪੈ ਜਾਏ, ਸੱਚ ਦਾ ਸਾਹਮਣਾ ਕਰਨ ਜੋਗੇ ਨਾ ਰਹਿ ਜਾਈਏ, ਇਹੋ ਜਿਹੇ ਕੰਮ ਨਾ ਕਰਿਆ ਕਰ। ਪਰ ਗੁਰੂ ਸਵਾਰਿਓ, ਸਤਿਗੁਰੂ ਦੀ ਬਾਣੀ ਤਾਂ ਸਾਨੂੰ ਇਹੋ ਜਿਹਾ ਪਿਆਰਾ ਉਪਦੇਸ਼ ਦੇ ਕੇ ਇੱਕ ਸੱਚੇ ਸੁੱਚੇ ਇਮਾਨਦਾਰੀ ਵਾਲੇ ਭਲੇ ਜੀਵਨ ਦੀ ਪ੍ਰੇਰਨਾ ਕਰਦੀ ਹੈ। ਪਰ ਜਦੋਂ ਹੁਣ ਅਸੀਂ ਬਾਣੀ ਪੜ੍ਹਦੇ ਹੀ ਨਹੀਂ, ਬਾਣੀ ਸੁਣਦੇ ਹੀ ਨਹੀਂ, ਬਾਣੀ ਤੋਂ ਇਹ ਸੁੱਚਾ ਜੀਵਨ, ਸੱਚਾ ਜੀਵਨ ਲੈਣ ਨੂੰ ਤਿਆਰ ਹੀ ਨਹੀਂ, ਤਾਂ ਫਿਰ ਸਾਨੂੰ ਇਹ ਵੀ ਧਿਆਨ ਰੱਖ ਲੈਣਾ ਚਾਹੀਦਾ, ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲੱਗਈ ਜਿਉ ਬਾਂਸ ਵਜਾਈਏ ਫੂਕ। ਜਿਵੇਂ ਬਾਂਸ ਵਿੱਚ ਇੱਕ ਪਾਸਿਓ ਫੂਕ ਮਾਰੀ ਦੂਜੇ ਪਾਸੇ ਨਿਕਲ ਜਾਂਦੀ ਹੈ, ਹੁਣ ਜੇ ਸਾਡੇ ਜੀਵਨ ਵਿੱਚ ਵੀ ਇਹੋ ਜਿਹਾ ਲਗਾਤਾਰ ਦਾ ਸਿਲਸਿਲਾ ਬਣ ਜਾਏ, ਇੱਕ ਕੰਨੋਂ ਸੁਣਿਆ ਦੂਜੇ ਕੰਨ ਕੱਢ ਦਿੱਤਾ, ਜੇ ਸਤਿਗੁਰੂ ਨੇ ਸੱਚ ਵੱਲ ਪ੍ਰੇਰਨਾ ਕੀਤੀ ਹੈ, ਗੁਣਾਂ ਵੱਲ ਪ੍ਰੇਰਨਾ ਕੀਤੀ ਹੈ, ਸਤ ਸੰਤੋਖ ਦਇਆ ਧਰਮ ਦੀ ਲਗਾਤਾਰ ਗੁੜਤੀ ਦਿੱਤੀ ਹੈ, ਤਾਂ ਸਾਨੂੰ ਉਹ ਅਪਣਾਉਣਾ ਚਾਹੀਦਾ, ਇਸ ਪਾਸੇ ਧਿਆਨ ਦੇਣਾ ਚਾਹੀਦਾ। ਤਾਂ ਹੀ ਗਰੀਬ ਨਿਵਾਜ ਸਤਿਗੁਰੂ ਆਖਦੇ ਹੈ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ, ਹੇ ਮੇਰੇ ਮਨ ਤੂੰ ਸਤਿਗੁਰੂ ਦਾ ਉਪਦੇਸ਼ ਸੁਣ, ਸਤਿਗੁਰੂ ਦਾ ਉਪਦੇਸ਼ ਹੀ ਤੇਰਾ ਹਾਲਤ ਪਲਤ ਸਵਾਰ ਸਕਦਾ ਹੈ। ਸਤਿਗੁਰੂ ਦਾ ਇਹ ਸੋਹਣਾ ਉਪਦੇਸ਼ ਤੈਨੂੰ ਹੁਣ ਵੀ ਤੇ ਭਵਿੱਖ ਵਿੱਚ ਆਉਣ ਵਾਲੇ ਸਮੇਂ ਵਿੱਚ ਵੀ ਸੋਹਣਾ ਸੁਚੱਜਾ ਜੀਵਨ ਦੇ ਸਕਦਾ ਹੈ। ਇਸ ਕਰਕੇ ਗੁਰੂ ਦਾ ਉਪਦੇਸ਼ ਤੂੰ ਸੁਣਿਆ ਕਰ। ਤੇ ਸਤਿਗੁਰੂ ਦੀ ਬਾਣੀ ਨੇ ਪਿਆਰਾ ਜਿਹਾ ਉਪਦੇਸ਼ ਦਿੰਦਿਆਂ ਗੁਰਸਿੱਖ ਨੂੰ ਵਡਿਆਈ ਦਿੱਤੀ ਤੇ ਆਖਿਆ उपदेश जे दिता सतगुरु सो सुनिया सिखी कन्ने सिखा ने सतगुरु का उपदेश कन्ना नाल सुन लिया जो मेरे सतगुरु ने उपदेश दिता है। उपदेश जे दिता सतगुरु सो सुनिया सिखी कन्ने जिन सतगुर का पाणा मन्या जिन्ना ने सतगुरु का पाणा सतगुरु का हुक्म भला करके मन लिया तैन चढ़ी चवगण बने उन्हां दी जिंदगी अंदर चार गुणा होर रंग प्यार रहमत बख्शिश वध गई खेड़ा वध गया आनंद होर भर गया। सतगुरु आखदे ए चाल निराली गुरमुखी ए गुरमुखां दी निराली चाल है भाई ए सोहनी चाल है गुरु दे सन्मुख होके बन जांदी जे असीं गुरु दे सन्मुख होना सिख लईए। सतगुरु का उपदेश सुन तू हुण ध्यान देना होर भी असीं जे सतगुरु का उपदेश सुनिए ते सतगुरु होर की आखदे आ बाणी गरीब नवाज आखदे सात धरती भई हरियावली ए धरती धरती केड़ी ए हिरदे दी धरती ए हरी हो गई सात धरती भई हरियावली जिथे मेरा सतगुर बैठा आए से जंत भए हरियावले जिन्नी मेरा सतगुर देखिया जाए जिन्ना ने सतगुरु नु देख लिया भाव सतगुरु दी विचार नु अपने जीवन दा आधार बना लिया अंग बना लिया सचमुच ओ हरे भरे हो जांदे आ। हरे भरे दा अर्थ है खेड़े वाले हो जांदे आ। जीवन विच खेड़ा ही खेड़ा आ जांदा है उदासी नस जांदी है चिंता नस जांदी है फिकर दौड़ जांदा है जीवन विच केवल खेड़ा ही खेड़ा रह जांदा है। सतगुरु गरीब नवाज सानू इहो जिहा जीवन जीवण लई बख्शिश करदे आ उपदेश दिंदे आ कि आओ भाई असि रल मिल के सतगुरु दे इस उपदेश नू जीवन दे विच वसा लईए। सतगुरु का उपदेश सुन तो होवे तेरे नाले तेरे नाल होएगा हर वक्त तेरे नाल रहेगा। गुर का बचन बसे जी नाले जल नहीं डूबे तस्कर नहीं लेवे पा ना साके जाले ना चोर इस नू चुरा सकदा है ना अग साड़ सकती है ना पानी रोड़ सकता है। गुर का बचन बसे जी नाले ए गुरु दा बचन साडे जी दे नाल मन दे नाल हमेशा लई वस जांदा है ना इन चोर जा सकता है ना ए धन किसे नाल वंडाया जा सकता है ना इन अग साड़ सकती है ना पानी रोड़ सकता है। ए ऐसा सच्चा सुंदर उपदेश है जो आप उच्चा है और साडे जीवन नू उच्चा करन दी समर्था रखदा है। गरीब नवाज सतगुरु आखदे है आओ भाई ध्यान दे के असा सतगुरु दे बचन नू सुन लेना है। ते गरीब नवाज आखदे कह नानक मन प्यारे तू सदा सच संभाले तू सदा सच दी संभाल करिया कर सच नाल जुड़िया कर सदा सच संभाले। सदा दा अर्थ है हमेशा लगातार हर वक्त हर पल उस सच नू संभालिया कर सच तेरे कोलों विसरना नहीं चाहिदा। फिर सानू ए समझ लेना चाहिदा केवल गुरुद्वारे ही नहीं सदा हर थां ते हर जगह ते हर काम करदे आं हर खेत्र विच इह सच नू अपने साथ समझना है अपने अंग संग समझना है जीवन दा साथी बनाउणा है। जे इह सच जीवन दा साथी बन जाए ते गरीब नवाज आखदे आ निकट बुझै सो बुरा क्यों करै जिहड़ा अपने नेड़े समझ लैंदा रब मेरे नेड़े है सच नू जिसने अपने जीवन का आधार बना लिया सो बुरा क्यों करे वह किसी का बुरा कर ही नहीं सकता वह कभी किसी का बुरा सोच ही नहीं सकता क्योंकि जिथे बुरा सोचिया जाना है उथे हुण सच आ गया है। सतगुरु गरीब नवाज कृपा करन रहमत करन सानू ए जीवन जीवना चाहिदा है जो सतगुरु बाणी दे उपदेश राही सानू बख्शिश करदे हन रहमत करदे हन साडे ते मेहर दा हाथ सतगुरु साडे सिर ते रखदे हन। आओ सतगुरु दा मेहर दा हाथ अपने सिर ते रखवा के ए सोहणे जीवन नू अपना के सचमुच ही ए लोक सुखिए परलोक सुहेले नानक हर प्रभ आपे मेले वाली सतगुरु दी बख्शिश दे पात्र बन जाइए। इन्ने के विचार प्रवान होईयां भुल्लां ਚੁੱਕਾਂ ਦੀ ਖਿਮਾ ਕਰਦੇ ਹੋਏ ਅਸੀਸ ਬਖਸ਼ਿਸ਼ ਕਰੋ ਪਿਆਰ ਨਾਲ ਗੱਜ ਵੱਜ ਕੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ कैनेडियन स्क्रू पाइल्स दे सहयोग नाल पहुंचाया जा रहा है। होम एक्सटेंशन, पैटियो डेक, प्रीकास्ट कंक्रीट स्टेप अते किसी भी तरह दी सॉफ्ट ग्राउंड जिमे गैराज फ्लोर दे स्ट्रॉन्ग अते सिक्योर बेस लई स्क्रू पाइल्स इंस्टॉल कराउन लई जसकरन बराड़ नू कॉल करो 403-439-7700 403-439-7700 प्रोग्राम दा ए हिस्सा तुहाडे तक YYC होम केयर सर्विसेज दे सहयोग नाल पहुंचाया जा रहा है। ए किसे भी उम्र तो लैके बुजुर्गां तक दी घर विच रह के संभाल करदे ने। इना दे एक्सपीरियंस्ड पंजाबी केयरगिवर्स डेली एक्टिविटीज जिवें नवाउणा, दवाई देना, अपॉइंटमेंट्स ते लैके जाना या सफाई विच मदद करदे ने। तुहानू जेब विचों कोई भी खर्चा नहीं आएगा, ए सिद्धा सरकार नू बिल करते ने। होर जानकारी लई कॉल करो 825-760-0983 825-760-0983। प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैम्पेड ग्राउंड।
0: प्रोग्राम दा ए हिस्सा तुहाडे तक पंजाब फर्नीचर्स एंड डेकोर दी सहयोग नाल पहुंचाया जा रहा है। इना तो किसी भी तरह दे इंडियन टीक वुड मेड बेड बॉक्स, सोफे, लिविंग डाइनिंग ते बेडरूम फर्नीचर तो इलावा होम डेकोर दे सामान बारे कोई भी जानकारी लेन लई तुसी पंजाब फर्नीचर्स एंड डेकोर नू 403-798-0063 यानी 403-798-0063 ते संपर्क कर सकते हो। पंजाब फर्नीचर्स एंड डेकोर दा पता है यूनिट नंबर 2110 76 वेस्ट विंड्स क्रिसेंट नॉर्थ ईस्ट कैलगरी।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R Roofing and Siding Limited ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੌਫਟ ਫੇਸ਼ੀਆ, ਸਮਾਰਟ ਟ੍ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-268-4037।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca।
2: ਪ੍ਰੋਗਰਾਮ ਦਾ ਇਹ ਹਿੱਸਾ ਖਾਲਸਾ ਕਲੈਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਤੇ ਲੋਈਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ। ਸੈਕੰਡ ਫਲੋਰ, ਯੂਨਿਟ ਨੰਬਰ 3210-4310-104 ਐਵੀਨਿਊ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ, ਡੇਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
0: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323, 32nd ਐਵਨਿਊ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਗੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646, 403-250-5646। ਇਹਨਾਂ ਦਾ ਪਤਾ ਹੈ 2023 34th Street, North East, Calgary।

0: डोलन तेरा खो प्रभु, नानक दे कर हाथ। परम सम्मान योग जुगो जुग अटल, साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सतगुरु गुरु नानक साहिब जी दी बख्शिश मेहर दा सदका सतगुरां दे पवित्र मुख तो उचारण कीती हुई आशा की वार दी बाणी, जिस दी सतवीं पौड़ी दी विचार आपां आरंभ कीती सी। इस पौड़ी दा जो पाठ है, सेव कीती संतोख ही जिनी सचो सच ते आया, उनी मंदे पैर ना रखियो कर सुकृत धर्म कमाया। के संतोखी पुरुष ही लगन नाल अंदर दे चा उमा दे नाल सेवा कर सकदा है, ते संतोखी हो ही हो सकदा है जिन्हें अपने जीवन विच सच नू त्याया है। आओ उसे विचार दी लड़ी नू अगे तोर दिया होया इस पवित्र पौड़ी दे अर्थ भाव अर्थ और व्याख्या आपां कर सकिए। गुरु बख्शी फतेह स्वीकार करो, अंतर आत्मे तो आसीस बख्शो, तां जो भावना नाल असी गुरु बाबा जी दे इन्हां बचना नू विचार सकिए, वड्डे दी वड्याई विच कुछ बेनती कर सकिए। गुरु फतेह प्रवान करो और उचारण करो जी, वाहिगुरु जी का खालसा वाहिगुरु जी की फतेह। सच्ची सेवा करदा ही ओह है जिसनू पार ब्रह्म परमेश्वर ने कृपा करके संतोख दी दात बख्शी है। हजूर ने पहले अमृत बचन ए बख्शिश कीते ने, सेव कीती संतोख ई, संतोखी पुरुषा ने सच्ची सेवा कीती ते उन्हां ने सच्चे पार ब्रह्म परमेश्वर नू त्योणा कीता। रात अर्ज कीती सी संतोख दा संबंध केवल साडी जबान दे रस नाल नहीं, संतोख दा संबंध केवल धन पदार्थ नाल नहीं, संतोख दे इन्ने कु गहरे अर्थ ने कि सच विचों जिहड़ा उपजिया होया संतोख है ओह इंसान दे शरीर नू जीवन नू पूर्ण तौर ते संतुष्ट कर देंदा। रज जाना कुछ होर गल है, पर सच कि उस दे अंदर उस बिरती नू ही सदीव काल लई मुका देंदा है जिन्हें सच्चे परमात्मा नू त्योणा कीता है। अगली बेनती, जिस नू परमात्मा ने सबर दिता है, सच एवे ओ खुल दिला विशाल दिल वाला विशाल हिरदे वाला, ते जिस नू रब ने सच सिमरन विचो संतोख दे दिता है ओ सुरत करके इन्ना कु उच्चा उठ जांदा है। बाबा फरीद साहब दा अमृत बोल है, कहिंदे जिन्ना अध्यात्मक पुरशां ने अपनी जिंदगी दा मकसद सच विचो सबर संतोख नू पा लिया, कहिंदे उन्हां दा जीवन ता एक विशाल दरिया दी तरह बन जांदा है। दरिया दा निरंतर प्रवाह चलदा है, उहदा निर्मल नीर है, पर कहिंदे जिहड़े इंसान सबर नू छड्ड देंदे ने, जिन्हां कोल सच और संतोख नहीं, उन्हां दी जिंदगी ता उस पानी दे टोबे दी तरह उस पानी दे छप्पड़ दी तरह है जिहड़ा दरिया तो टुट चुका है, ते उस टुटे हुए पानी दे विच जां बदबोख है ते जां सड़ां ते उहदे विच किरम पै जांदे। बाबा साहिब जी दे सबर बारे जो ख्याल ने उन्होंने बख्शिश कीती ते फरमायो ने कि सबर एहो सुवाओ जिन्हां ने सच नू त्या के संतोख नू धारण कीता। सिर्फ अजे असी संतोख लफ्ज ही विचारिया है। हजूर ने फरमाया ਕਿ ਜਿਨ੍ਹਾਂ ਦੀ ਜ਼ਿੰਦਗੀ ਦਾ ਸਵਾਰਥ ਜਾਂ ਮਨੋਰਥ ਸਿਰਫ ਸਬਰ ਹੈ, ਸੱਚ ਵਿੱਚੋਂ ਨਿਕਲਿਆ ਸੰਤੋਖ। ਸਬਰ ਇਹੋ ਸਵਾਓ, ਜੇ ਤੂੰ ਬੰਦਾ ਦ੍ਰਿੜ ਕਰੇ, ਜੇ ਇਨਸਾਨ ਤੂੰ ਇਸ ਸੰਤੋਖ ਨੂੰ ਦ੍ਰਿੜ ਕਰ ਲਵੇ, ਵੱਧ ਥੀਵੇ ਦਰਿਆਓ। ਜਿੰਨਾ ਸੰਤੋਖੀ ਹੋਵੇਗਾ ਉਨਾ ਸੁਰਤ ਕਲ ਕੇ ਵਿਸ਼ਾਲ ਹੋ ਜਾਏਗਾ। ਤੇ ਮਹਾਰਾਜ ਕਹਿੰਦੇ ਜਿੰਨਾ ਤੂੰ ਲਾਲਚੀ ਹੋਵੇਗਾ ਉਨਾ ਟੁੱਟੇ ਹੋਏ ਇੱਕ ਛੱਪੜ ਛੱਪੜੀ ਦੀ ਤਰ੍ਹਾਂ, ਇੱਕ ਟੁੱਟੇ ਹੋਏ ਪੋਖਰ ਦੀ ਤਰ੍ਹਾਂ ਤੇਰੀ ਜ਼ਿੰਦਗੀ ਬਣ ਜਾਏਗੀ। ਸਬਰ ਇਹੋ ਸਵਾਓ, ਜੇ ਤੂੰ ਬੰਦਾ ਦ੍ਰਿੜ ਕਰੇ, ਵੱਧ ਥੀਵੇ ਦਰਿਆਓ, ਟੁੱਟ ਨਾ ਥੀਵੇ ਵਾਹੜਾ। ਵਾਹੜੇ ਦਾ ਅਰਥ ਨਾਲਾ ਵੀ ਕੀਤਾ ਜਾਂਦਾ। ਬੇਨਤੀ ਹੈ, ਸਬਰ ਇੱਕ ਦਰਿਆ ਦੀ ਤਰ੍ਹਾਂ ਹੈ। ਇਸ ਤੋਂ ਅਗਲੀ ਬੇਨਤੀ, ਜਿਹੜਾ ਸੇਵਾ ਲਫ਼ਜ਼ ਹੈ ਗੁਰੂ ਘਰ ਦੇ ਅੰਦਰ, ਖਾਸ ਕਰਕੇ ਤਿੰਨ ਸ਼ਬਦ, ਇੱਕ ਸੇਵਿਆ, ਇੱਕ ਸੇਵਾ ਤੇ ਇੱਕ ਸ਼ਬਦ ਅਸੀਂ ਸੇਵ ਵਰਤਨੇ ਹਾਂ। ਉਂਝ ਵੈਸੇ ਜਿਹੜਾ ਸੇਵਾ ਲਫ਼ਜ਼ ਹੈ ਇਹ ਵੀ ਸੰਸਕ੍ਰਿਤ ਦੇ ਸੇਵ ਸ਼ਬਦ ਵਿੱਚੋਂ ਹੀ ਪੈਦਾ ਹੋਇਆ। ਸੇਵਾ ਵਿੱਚੋਂ ਲਫ਼ਜ਼ ਸੇਵਕ ਨਿਕਲਦਾ ਹੈ। ਸੇਵ ਦਾ ਅਰਥ ਹੁੰਦਾ ਹੈ ਖਿਦਮਤ ਕਰਨੀ, ਕਿਸੇ ਦੀ ਟਹਿਲ ਕਰਨੀ। ਤੇ ਸੇਵ ਦਾ ਅਰਥ ਇਹ ਵੀ ਕੀਤਾ ਜਾਂਦਾ ਹੈ ਕਿ ਕਿਸੇ ਦਾ ਮਾਨ ਸਨਮਾਨ ਸਤਿਕਾਰ ਕਰਨਾ, ਕਿਸੇ ਨੂੰ ਬਹੁਤ ਵੱਡਾ ਸਨਮਾਨ ਦੇਣਾ, ਉਹਦੇ ਲਈ ਵੀ ਸ਼ਬਦ ਸੇਵ ਵਰਤਿਆ ਗਿਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਜਿਹੜਾ ਸੇਵ ਹੈ ਜਾਂ ਸੇਵਿਆ ਲਫ਼ਜ਼ ਹੈ, ਜਿੱਥੇ ਉਹ ਸੇਵਾ ਲਈ ਵਰਤਿਆ ਗਿਆ ਉੱਥੇ ਸੇਵਿਆ ਲਫ਼ਜ਼ ਜਿਹੜਾ ਉਹ ਪਰਮਾਤਮਾ ਦੇ ਸਿਮਰਨ ਵਾਸਤੇ ਵੀ ਵਰਤਿਆ ਗਿਆ। ਜਿਵੇਂ ਅਸੀਂ ਹਜ਼ੂਰ ਦੇ ਬੋਲ ਪੜ੍ਹਦੇ ਹਾਂ ਕਿ ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਬੇਨਤੀ ਕਰਾਂਗਾ, ਜਿਹੜੀ ਸੇਵਾ ਹੈ, ਪਹਿਲੀ ਗੱਲ ਸੱਚ ਵਿੱਚੋਂ ਸੰਤੋਖ ਨਿਕਲਿਆ। ਹੁਣ ਉਹ ਸੰਤੋਖੀ ਪੁਰਸ਼ ਜਦੋਂ ਸੇਵਾ ਕਰਦਾ ਹੈ ਤੇ ਸੇਵਾ ਦੀ ਇਹ ਪੌੜੀ ਸਤਿਗੁਰਾਂ ਨੇ ਨਾਲ ਸ਼ਲੋਕ ਹਉਮੈ ਦੇ ਰੱਖੇ। ਫਿਰ ਬੇਨਤੀ ਸੁਣਿਓ, ਕਿਉਂਕਿ ਅਸੀਂ ਉਹਨਾਂ ਸ਼ਲੋਕਾਂ ਦੀ ਵਿਚਾਰ ਨੂੰ ਨਾਲ ਲੈ ਕੇ ਜੇ ਨਹੀਂ ਤੁਰਾਂਗੇ ਅਰਥਾਂ ਹੋ ਜਾਣਗੇ, ਪਰ ਪੌੜੀ ਉਹਨਾਂ ਸ਼ਲੋਕਾਂ ਦੀ ਅਰਥਾਂ ਵਿੱਚ ਬੜੀ ਵੱਡੀ ਸਹਾਇਕ ਬਣਦੀ। ਜਿਹੜੀ ਆਪਣਤ ਹੈ ਹਉਮੈ ਹੈ ਇਹ ਸਵਾਰਥ ਵਿੱਚ ਜੁੜੀ ਹੋਈ ਹੈ, ਤੇ ਜਿਹੜੀ ਸੇਵਾ ਹੈ ਪਿਆਰਿਓ ਇਹਦੇ ਵਿੱਚ ਸਵਾਰਥ ਕੋਈ ਨਹੀਂ। ਹਉਮੈ ਦੀ ਆਪਣੀ ਵਲਗਣ ਹੈ, ਹਉਮੈ ਦਾ ਆਪਣੀ ਚਾਰ ਦੁਆਰੀ ਆਪਣਾ ਦਾਇਰਾ ਹੈ, ਪਰ ਸੇਵਾ ਦਾ ਤਾਂ ਕੋਈ ਦਾਇਰਾ ਹੈ ਹੀ ਨਹੀਂ। ਹਉਮੈ ਜਿਹੜੀ ਹੈ ਉਹ ਆਪਣੇ ਨਿੱਜ ਨੂੰ ਪਾਲਦੀ ਹੈ ਤੇ ਸੇਵਾ ਜਿਹੜੀ ਉਹ ਆਪਣੇ ਨਿੱਜ ਨੂੰ ਕੁਰਬਾਨ ਕਰਦੀ। ਇਹੀ ਕਰਕੇ ਹਉਮਾ ਤੇ ਜਿਹੜਾ ਇਹ ਸੇਵ ਕੀਤੀ ਸੰਤੋਖ ਹੈ ਇਹ ਇਕੱਠੀ ਪੌੜੀ ਤਾਂ ਰੱਖੀ ਕਿ ਸਤਿਗੁਰੂ ਨੇ ਕਿਹਾ ਜੇ ਹਉਮੈ ਸਾੜ ਦੀਏ ਤੇ ਸੇਵਾ ਅੰਦਰ ਨੂੰ ਠੰਡ ਪਾਉਂਦੀ, ਜੇ ਹਉਮੈ ਕਹਿੰਦੀ ਹੈ ਸਿਰਫ ਮੈਂ ਤੇ ਸੇਵਾ ਕਹਿੰਦੀ ਹੈ ਨਹੀਂ ਸਿਰਫ ਤੂੰ। ਬੇਨਤੀ ਕਰਾਂਗਾ, ਹਜ਼ੂਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਸੇਵਾ ਲਫ਼ਜ਼ ਨੂੰ ਬੜੀ ਵੱਡੀ ਥਾਂ ਦਿੱਤੀ ਗਈ, ਇੱਥੋਂ ਤੱਕ ਕਿ ਹਰ ਸ਼ਬਦ ਨੂੰ, ਕਿਉਂਕਿ ਸਮਾਂ ਪਾ ਕੇ ਨਾ ਕਈ ਵਾਰੀ ਸ਼ਬਦ ਸਿਰਫ ਥੋਥੇ ਕਰਮ ਕਾਂਡ ਬਣ ਕੇ ਰਹਿ ਜਾਂਦੇ ਨੇ, ਪਰ ਜਦੋਂ ਸ਼ੁਰੂ ਹੁੰਦੇ ਨੇ ਉਦੋਂ ਉਹ ਕਰਮ ਕਾਂਡ ਨਹੀਂ ਕੇਵਲ, ਉਹਨਾਂ ਦੇ ਵਿੱਚ ਸੱਚਮੁੱਚ ਅਧਿਆਤਮਿਕਤਾ ਲੁਕੀ ਹੁੰਦੀ। ਜਿੰਨੇ ਵੀ ਧਰਮ ਤੁਸੀਂ ਪੜੋਗੇ ਜਿਹੜੇ ਅਸੂਲ ਜਿਹੜੇ ਗੁਣ ਉਹਨਾਂ ਦੇ ਸਚਿਆਰਤਾ ਵਿੱਚੋਂ ਪੈਦਾ ਹੁੰਦੇ ਨੇ। ਟਾਈਮ ਪਾ ਕੇ ਜਦੋਂ ਇਨਸਾਨ ਅੰਦਰ ਵਾਲੀ ਘਾੜਤ ਨੂੰ ਛੱਡ ਦਿੰਦਾ, ਸਿਰਫ ਬਾਹਰ ਦੇ ਕਰਮਾਂ ਨੂੰ ਪਕੜ ਲੈਂਦਾ, ਅੰਦਰ ਦੀ ਰੂਹਾਨੀਅਤ ਤੋਂ ਬਿਨਾਂ ਬਾਹਰ ਦਾ ਕੀਤਾ ਹੋਇਆ ਕਰਮ ਵੀ ਕਈ ਵਾਰੀ ਸਿਰਫ ਕਰਮ ਕਾਂਡ ਹੀ ਰਹਿ ਜਾਂਦਾ। ਆਓ ਥੋੜਾ ਜਿਹਾ ਬਾਣੀ ਚੋਂ ਦੇਖੀ, ਗੁਰੂ ਨਾਨਕ ਸਾਹਿਬ ਨੇ ਸੇਵਾ ਸ਼ਬਦ ਅੱਜ ਵਰਤਿਆ। ਗੁਰੂ ਸਾਹਿਬ ਦਾ ਇੱਕ ਬੋਲ ਹੈ ਜੀ ਸ੍ਰੀ ਰਾਗ ਚ, ਅਛਲ ਛਲਾਈ ਨਹਿ ਛਲੈ ਨਹਿ ਘਾਉ ਕਟਾਰਾ ਕਰ ਸਕੈ। ਉਹਦੇ ਵਿੱਚ ਦੋ ਰਹਾਉ ਦੀਆਂ ਤੁਕਾਂ ਮਹਾਰਾਜ ਜੀ ਨੇ ਦਿੱਤੀਆਂ। ਉਸ ਵਿੱਚ ਇੱਕ ਸੇਵਾ ਕਰਨ ਵਾਲਾ ਉਹ ਕਿਵੇਂ ਆਪਣੇ ਅੰਦਰ ਨੂੰ ਵੀ ਨਾਲ ਚਲਾਉਂਦਾ। ਇਹੀ ਕਾਰਨ ਆਪ ਜੀ ਦੇਖੋਗੇ ਇਹਨੂੰ ਨੈਗੇਟਿਵ ਨਾਲ ਜਾਣਾ। ਇੱਕ ਬੰਦਾ ਸਾਰਾ ਦਿਨ ਬਰਤਨ ਮਾਂਜ ਰਿਹਾ ਪਰ ਅੰਦਰ ਉਹਦਾ ਤਾਂ ਅੱਗ ਸੱਟਦਾ ਪਿਆ, ਅੰਦਰ ਟਿਕਾ ਕੋਈ ਨਹੀਂ। ਇੱਕ ਇਨਸਾਨ ਸਾਰਾ ਦਿਨ ਜੋੜੇ ਸਾਫ਼ ਕਰੀ ਜਾ ਰਿਹਾ, ਸਾਰਾ ਦਿਨ ਝਾੜੂ ਲਾ ਰਿਹਾ, ਪਰ ਕਮਾਲ ਦੀ ਗੱਲ ਇੰਨੇ ਦਿਨ ਫਿਜ਼ੀਕਲ ਸਰੀਰਕ ਤੌਰ ਤੇ ਕਰਮ ਕਰਨ ਤੋਂ ਬਾਅਦ ਉਹਦੇ ਅੰਦਰ ਰੰਗ ਕਿਉਂ ਨਹੀਂ ਚੜ੍ਹਦਾ ਪਿਆ? ਕਿਉਂਕਿ ਉਹਨੇ ਅੰਦਰ ਨੂੰ ਚਲਾਉਣ ਦੀ ਥਾਂ ਕੇਵਲ ਬਾਹਰ ਮੁਖੀ ਸ਼ਬਦਾਂ ਨੂੰ ਹੀ ਚੁਣ ਲਿਆ। ਜਿੰਨੀ ਦੇਰ ਤੱਕ ਸੇਵਾ ਨਾਲ ਅੰਦਰ ਨਾ ਤੁਰੇ ਪਿਆਰਿਓ, ਫਿਰ ਉਹਦਾ ਅਰਥ ਕੀ ਹੋਵੇਗਾ? ਫਿਰ ਬੇਨਤੀ ਹੈ, ਸਿਮਰਨ ਤੇ ਸੇਵਾ ਸਿੱਖੀ ਦੇ ਥੰਮ ਨੇ। ਧੰਨ ਗੁਰੂ ਨਾਨਕ ਸਾਹਿਬ ਦਾ ਇਹ ਅੰਮ੍ਰਿਤ ਬੋਲ ਹੈ ਕਿ ਇੱਕ ਸੇਵਾਦਾਰ ਸਿਰਫ ਬਾਹਰ ਮੁਖੀ ਸਰੀਰਕ ਕਰਮ ਹੀ ਨਾ ਕਰੇ। ਪਿਆਰਿਓ, ਸਰੀਰਕ ਤੌਰ ਤੇ ਤਾਂ ਬਹੁਤ ਲੋਕ ਕਰਮ ਕਰਦੇ, ਥੋੜਾ ਜਿਹਾ ਨੂੰ ਸੁਣੋ। ਵੇਖੋ, ਅਸੀਂ ਚਲੋ ਸੇਵਾ ਬੜਾ ਵੱਡਾ ਹੈ, ਆਮ ਤੌਰ ਤੇ ਕਿਹਾ ਜਾਂਦਾ ਤਨ ਮਨ ਤੇ ਧਨ ਦੀ ਸੇਵਾ। ਮੇਰੇ ਮਨ ਚ ਇੱਕ ਦਿਨ ਪਾਠ ਕਰਦਿਆਂ ਗੁਰੂ ਗ੍ਰੰਥ ਸਾਹਿਬ ਚ ਸੁਰਤ ਦੀ ਸੇਵਾ ਵੀ ਕਿਹਾ। ਮਨ ਤੇ ਸੁਰਤ ਬਿਲਕੁਲ ਨੇੜੇ ਨੇੜੇ ਦੀ ਗੱਲ, ਜਿਵੇਂ ਅਸੀਂ ਪੜ੍ਹਦੇ ਹਾਂ ਨਾ ਕਿ ਤਨ ਮਨ ਧਨ ਦੀ ਸੇਵਾ। ਚਲੋ ਤਨ ਕਰਕੇ ਅਸੀਂ ਆਹ ਕੰਮ ਕਰਨੇ, ਹੱਥੀ ਕੰਮ, ਉਹਨੂੰ ਜਿਵੇਂ ਸੇਵਾ ਚ ਝਾੜੂ ਬਰਤਨ ਦਰੀਆਂ ਜਿਹੜਾ ਵੀ ਸਰੀਰਕ ਤੌਰ ਤੇ ਕੰਮ ਹੋ ਜਾਏ। ਦੂਜੀ ਧਨ ਦੀ ਸੇਵਾ ਆਪਾਂ ਸਮਝਣੇ, ਕਿਸੇ ਕਾਰਜ ਵਾਸਤੇ ਸਹੀ ਕਾਰਜ ਲਈ ਧਨ ਵਰਤਣ। ਤੇ ਮਨ ਦੀ ਸੇਵਾ ਕੀ ਹੈ, ਸੁਰਤ ਦੀ ਸੇਵਾ ਕੀ ਹੈ? ਸਤਿਗੁਰਾਂ ਨੇ ਸੁਰਤ ਦੀ ਸੇਵਾ ਵੀ ਮੰਨੀ ਹੈ, ਸੇਵਾ ਸੁਰਤ ਨਾ ਜਾਣੀਆਂ ਬੇਨਤੀ ਹੈ। ਅਸਲ ਚ ਮਨ ਦੀ ਸੇਵਾ ਇਹ ਵੇ ਕਿ ਤੂੰ ਆਪਣੇ ਮਨ ਤੋਂ ਪਾਰੂ ਉਪਕਾਰ ਹੀ ਚਿਤਵ, ਤੂੰ ਆਪਣੇ ਅੰਦਰ ਤੋਂ ਮਾਨਵਤਾ ਦਾ ਭਲਾ ਹੀ ਮੰਗ। ਮਨ ਕਰਕੇ ਵੀ ਤੂੰ ਸੇਵਾ ਕਰਦਾ ਰਹੇ, ਸੁਰਤ ਕਰਕੇ ਤੇਰੀ ਸੁਰਤ ਕਦੀ ਮਲੀ ਨਾ ਹੋਵੇ, ਤੇਰੀ ਸੁਰਤ ਵਿੱਚ ਵੀ ਪਰਮਾਤਮਾ ਦੇ ਸੇਵਾ ਦਾ ਚਿੰਤਨ ਚੱਲੇ, ਤੇਰਾ ਮਨ ਤੇ ਸੁਰਤ ਵੀ ਸੱਚ ਵੇ ਚੰਗੇ ਖਿਆਲ ਪੈਦਾ ਕਰੇ। ਇਹ ਵੇਰ ਫਿਰ ਸੁਣਿਓ, ਜੇ ਬੰਦੇ ਦਾ ਸਰੀਰ ਰਿਸ਼ਟ ਪੁਸ਼ਟ ਹੈ, ਉਹ ਚੰਗੀ ਤਰ੍ਹਾਂ ਭਾਂਡੇ 5-7 ਘੰਟੇ ਖਲੋ ਕੇ ਮਾਂਜੇਗਾ, ਉਹਦੇ ਨਾਲ ਭਲਾ ਹੋਵੇਗਾ। ਜੇ ਉਹ ਬਿਲਕੁਲ ਤੰਦਰੁਸਤ ਹੈ ਸਰੀਰਕ ਤੌਰ ਤੇ, ਉਹ ਬਾਹਰ ਮੁਖੀ ਸਮਾਜ ਦੀ ਗੁਰੂ ਦੀ ਬਹੁਤ ਸੇਵਾ ਕਰੇਗਾ। ਤੇ ਜਿਹੜਾ ਮਨ ਕਰਕੇ ਸੁਰਤ ਕਰਕੇ ਪਵਿੱਤਰ ਹੈ, ਚੇਤੇ ਰੱਖਿਓ ਉਹਦੀ ਚਿੰਤਨ ਸ਼ਕਤੀ ਵੀ ਮਾਨਵਤਾ ਦਾ ਭਲਾ ਕਰੇ, ਉਹਦੇ ਨਾਲ ਭਲਾ ਹੋਵੇਗਾ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਦੋ ਬਚਨ ਕਹਿ, ਕਹਿੰਦੇ ਸੇਵਾ ਕਰਨਾ ਹੈ ਤੇ ਜੇ ਤੇਰੇ ਅੰਦਰ ਅਧਿਆਤਮਕ ਜੋਤ ਰੂਹਾਨੀਅਤ ਦਾ ਪ੍ਰਕਾਸ਼ ਨਹੀਂ ਹੋਇਆ, ਫਿਰ ਹਨੇਰੇ ਵਿੱਚ ਹੀ ਡੁੱਬਾ ਰਹੇਗਾ। ਉਸ ਵਿੱਚ ਸਤਿਗੁਰੂ ਦੇ ਪਵਿੱਤਰ ਬੋਲ ਤੁਸੀਂ ਸਾਰੇ ਪੜ੍ਹ ਦੇਖੋ। ਮੈਂ ਸੰਤੋਖ ਤੋਂ ਅੱਗੇ ਲਫ਼ਜ਼ ਚੁਣਿਆ ਸੇਵ, ਸੇਵਾ ਸੇਵਣਾ। ਹਜ਼ੂਰ ਦੇ ਬੋਲ ਨੇ ਬਿਨ ਤੇਲ ਦੀਵਾ ਕਿਉਂ ਜਲੈ, ਰਹਾਉ ਦੇ ਬਚਨ। ਕਹਿੰਦੇ ਨੇ ਦੀਵਾ ਤੇਲ ਤੋਂ ਬਿਨਾਂ ਕਦੀ ਨਹੀਂ ਬਲ ਸਕਦਾ। ਹੁਣ ਦੀਵਾ ਮੌਜੂਦ ਹੈ ਪਿਆਰਿਓ, ਬੱਤੀ ਵੀ ਕੋਲ ਹੋਵੇ, ਪਰ ਜੇ ਤੇਲ ਨਹੀਂ ਕੱਲੀ ਬੱਤੀ ਕੀ ਕਰੇਗੀ? ਹਜ਼ੂਰ ਕਹਿੰਦੇ ਤੇਰਾ ਸਰੀਰ ਤਾਂ ਇੱਕ ਦੀਵੇ ਦੀ ਤਰ੍ਹਾਂ ਹੈ, ਤੂੰ ਬਾਹਰ ਮੁਖੀ ਕਰਮ ਕਰਨਾ ਪਿਆ, ਪਰ ਅੰਦਰ ਜੇ ਤੇਰੇ ਅੰਦਰ ਪਰਮਾਰਥ ਦੀ ਜੋਤ ਨਹੀਂ ਬਲੀ ਤੇ ਫਿਰ ਗੱਲ ਕਿਵੇਂ ਬਣੇਗੀ? ਪਰ ਕਹਿੰਦੇ ਉਹ ਜੋਤ ਤੇਲ ਤੋਂ ਬਿਨਾਂ ਬਲ ਨਹੀਂ ਸਕਦੀ। ਬਿਨ ਤੇਲ ਦੀਵਾ ਕਿਉਂ ਜਲੈ, ਇਹ ਪਹਿਲੀ ਰਹਾਉ ਹੈ। ਅੱਗੇ ਫਿਰ ਦੇਖੋ ਸਤਿਗੁਰੂ ਉਸ ਦੀਵੇ ਨੂੰ ਬਾਲਣ ਦਾ ਜ਼ਿਕਰ ਕਰਦੇ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਜ਼ੂਰ ਨੇ ਦੁੱਖਾਂ ਦਾ ਤੇਲ ਪਾਉਣ ਦਾ ਵੀ ਜ਼ਿਕਰ ਕੀਤਾ। ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ ਚੂਕਾ, ਜਮ ਸਿਓ ਮੇਲ। ਪਰ ਇੱਥੇ ਸਤਿਗੁਰੂ ਕਹਿੰਦੇ ਨੇ ਤੇਲ ਹੀ ਕੋਈ ਨਹੀਂ ਤੇਰੇ ਕੋਲ, ਬਿਨ ਤੇਲ ਦੀਵਾ ਕਿਉਂ ਜਲੈ, ਰਹਾਓ। ਮਹਾਰਾਜ ਕਹਿੰਦੇ ਨੇ ਆਹ ਤੈਨੂੰ ਦੱਸਾਂ ਜੁਗਤ ਦਿਆਂ, ਪੋਥੀ ਪੁਰਾਣ ਕਮਾਈ ਹੈ, ਇਹਦਾ ਮਤਲਬ ਸ਼ਰਧਾ ਦੀ ਭਾਵਨਾ ਦੀ, ਸੱਚ ਇਹ ਵੇ ਤੇਰੇ ਜੀਵਨ ਦੀ ਕਮਾਈ ਦਾ ਤੇਲ ਇਹਦੇ ਚ ਪਾ। ਪੋਥੀ ਪੁਰਾਣ ਦੋ ਸ਼ਬਦ ਇਹਦੇ ਅਰਥ ਸਭ ਨੇ ਕੀਤੇ ਨੇ ਧਾਰਮਿਕ ਸਾਹਿਤ, ਸਾਡੀਆਂ ਧਰਮ ਪੋਥੀਆਂ, ਜੋ ਕੁਝ ਉਹਦੇ ਚ ਲਿਖਿਆ ਹੈ ਉਹਨੂੰ ਤੂੰ ਆਪਣੇ ਜੀਵਨ ਵਿੱਚ ਕਮਾਉਣਾ ਸ਼ੁਰੂ ਕਰ ਦੇ। ਪੋਥੀ ਪੁਰਾਣ ਕਮਾਈ ਹੈ, ਇਹ ਕਮਾਈ ਜਿਹੜੀ ਹੈ ਤੇਲ ਬਣ ਜਾਏਗੀ। ਜਿੰਨਾ ਤੂੰ ਪ੍ਰੈਕਟੀਕਲ ਤੌਰ ਤੇ ਜੀਵੇਂਗਾ, ਸੱਚ ਇਹਵੇ ਕਿ ਉਹਨਾਂ ਤੇਰੇ ਸਰੀਰ ਰੂਪੀ ਦੀਵੇ ਦੇ ਵਿੱਚ ਸਮਝੋ ਕਿ ਤੇਰੇ ਜੀਵਨ ਜੋਤ ਬਾਲਣ ਵਾਸਤੇ ਤੇਲ ਪੈ ਜਾਏ। ਬਸ ਇਹੀ ਜੇ ਕਿ ਜਿਵੇਂ ਇੱਕ ਸੁਗੜ ਬੀਬੀ, ਸਿਆਣੀ ਬੀਬੀ ਹਰ ਰੋਜ਼ ਤੇਲ ਦੀਵੇ ਵਿੱਚ ਪਾਉਂਦੀ ਸੀ ਤੇ ਰਾਤ ਪ੍ਰਕਾਸ਼ ਹੋਣਾ, ਜਿੰਨਾ ਸੁਬਾਹ ਤੋਂ ਸ਼ਾਮ ਤੱਕ ਆ ਪਾਠ ਕਰਦੇ ਹੋ, ਸਿਮਰਨ ਕਰਦੇ ਹੋ, ਕੀਰਤਨ ਕਰਦੇ ਹੋ, ਉਹਨੂੰ ਪ੍ਰੈਕਟੀਕਲ ਤੌਰ ਤੇ ਜੀਂਦੇ ਹੋ, ਸੱਚ ਇਵੇਂ ਉਹਨਾਂ ਸਾਡੇ ਅਧਿਆਤਮਿਕ ਜੀਵਨ ਲਈ ਉਹ ਕਮਾਈ ਤੇਲ ਦਾ ਕੰਮ ਕਰੇਗੀ, ਉਹ ਬਲੇਗੀ। ਪੋਠੀ ਪੁਰਾਣ ਕਮਾਈ ਹੈ। ਤੇ ਅੱਗੇ ਮਹਾਰਾਜ ਕਹਿੰਦੇ ਫਿਰ ਭਉ ਵੱਟੀ ਇਤ ਤਨ ਪਾਈ ਹੈ, ਇਹਦਾ ਮਤਲਬ ਤਨ ਜੇ ਤਨ ਚ ਕਿਹਾ ਵੱਟੀ ਪਹੁ ਤੇ ਦੀਵਾ ਤਨ ਨੂੰ ਮੰਨਿਆ। ਪੋਥੀ ਪੁਰਾਣ ਕਮਾਈ ਹੈ, ਭਉ ਵੱਟੀ ਇਤ ਤਨ ਪਾਈ ਹੈ, ਭਉ ਦੀ ਵੱਟੀ, ਕਿਉਂਕਿ ਭਉ ਦੀ ਵੱਟੀ ਜੇ ਨਾ ਪਈ ਤੇ ਗੁਰਮੁਖੋ ਸੱਚ ਇਹ ਵੇ ਇਹ ਅੰਦਰ ਅਹੰਕਾਰੀ ਹੋ ਜਾਏਗਾ। ਮੈਂ ਪਿਛਲੇ ਦਿਨ ਵੀ ਕਰਜ਼ ਕੀਤੀ, ਜਦੋਂ ਇਹ ਸ਼ਲੋਕ ਚੱਲ ਰਹੇ ਸਨ ਕਿ ਭੈ ਵਿੱਚ ਪਵਨ ਵਹਿ ਸਦਵਾਓ, ਭੈ ਵੀ ਚੱਲੈ ਲੱਖ ਦਰਿਆਓ, ਇੱਕ ਹੁੰਦਾ ਮੈਲਾ ਪਾਓ, ਇੱਕ ਹੁੰਦਾ ਨਿਰਮਲ ਪਾਓ। ਜਿੱਥੇ ਮੈਲਾ ਪਾਓ ਹੋਵੇਗਾ ਨਾ, ਉੱਥੇ ਦੂਰੀ ਬਣਨੀ ਸ਼ੁਰੂ ਹੋ ਜਾਏਗੀ। ਕਦੀ ਤੁਸੀਂ ਤਜਰਬਾ ਕਰਿਓ, ਜਿੱਥੇ ਮਲੀਨ ਭੈ ਹੋਵੇਗਾ ਉੱਥੇ ਦੂਰੀ ਵੀ ਬਣੇਗੀ ਤੇ ਨਫ਼ਰਤ ਵੀ ਪੈਦਾ ਹੋਵੇਗੀ। ਜਿੱਥੇ ਪਿਆਰਿਓ ਨਿਰਮਲ ਭਾਓ ਹੋਵੇਗਾ ਸੱਚ ਏਵੇ, ਉੱਥੇ ਨੇੜਤਾ ਵੀ ਬਣੇਗੀ ਤੇ ਉੱਥੇ ਉਹ ਨੇੜਤਾ ਪ੍ਰੇਮ ਦੇ ਰੂਪ ਵਿੱਚ ਬਦਲ ਜਾਏਗੀ। ਇਹ ਕਿਵੇਂ? ਮੰਨ ਲਓ ਇੱਕ ਇਨਸਾਨ ਆਪਣੇ ਬਲ, ਆਪਣੀ ਸ਼ਕਤੀ, ਆਪਣੇ ਜ਼ੋਰ ਨਾਲ ਕਿਸੇ ਨੂੰ ਡਰਾਉਂਦਾ ਹੈ। ਇੱਕ ਰਾਜਾ ਹੀ, ਇੱਕ ਡਿਕਟੇਟਰ ਹੀ, ਤਾਨਾ ਸ਼ਾਹ, ਸਿਰਫ ਸਮਝਣ ਲਈ ਡਰ ਉਹਦਾ ਵੀ। ਲੋਕ ਥਰ ਥਰ ਕੰਬਦੇ ਨੇ, ਪਰ ਸੱਚ ਇਹ ਉਹਦੇ ਡਰ ਵਿੱਚ ਇੱਕ ਨਫ਼ਰਤ ਦਾ ਬੀਜ ਪੁੰਗਰਦਾ ਪਿਆ। ਜਿਹੜੇ ਲੋਕ ਡਰਦੇ ਨੇ ਅੰਦਰੋਂ ਨੂੰ ਹੇਟ ਕਰਦੇ ਨੇ, ਅੰਦਰੋਂ ਨੂੰ ਬਿਲਕੁਲ ਪਸੰਦ ਨਹੀਂ ਕਰਦੇ, ਬਾਹਰੋਂ ਉਹਨਾਂ ਦੇ ਸੁਰ ਚੁੱਕਦੇ ਨੇ, ਅੰਦਰੋਂ ਉਹ ਸੱਚੀ ਮੁੱਚੀ ਨਫ਼ਰਤ ਕਰ ਰਹੇ ਨੇ, ਤੇ ਉਹ ਨਫ਼ਰਤ ਇੰਨੀ ਦੂਰੀ ਬਣਾ ਦਿੰਦੀ ਏ ਕਿ ਇਹੋ ਜਿਹੇ ਬੰਦੇ ਨੂੰ ਲੋਕ ਦੇਖਣਾ ਪਸੰਦ ਨਹੀਂ ਕਰਦੇ। ਪਰ ਪਿਆਰਿਓ, ਜਿੱਥੇ ਮੈਲਾ ਭੈ ਹੈ ਉੱਥੇ ਦੂਰੀ, ਉੱਥੇ ਨਫ਼ਰਤ ਹੈ, ਜਿੱਥੇ ਨਿਰਮਲ ਭਾਉ ਹੈ ਉੱਥੇ ਨੇੜਤਾ ਤੇ ਪ੍ਰੇਮ ਬਣ ਜਾਂਦਾ। ਜਿਹੜਾ ਗੁਰੂ ਦਾ ਭੈ ਵੇ ਮੈਲਾ ਭਾਉ ਨਹੀਂ। ਫਿਰ ਬੇਨਤੀ ਹੈ, ਮਾਂ ਆਪਣੇ ਬੱਚੇ ਨੂੰ ਝਿੜਕਦੀ ਏ, ਦੇਖਣ ਨੂੰ ਲੱਗਦਾ ਵੀ ਮਾਂ ਸ਼ਾਇਦ ਬੱਚੇ ਦੀ ਵਿਰੋਧੀ ਏ, ਪਰ ਉਹਦਾ ਭਾਉ ਮੈਲਾ ਨਹੀਂ, ਉਹਦਾ ਨਿਰਮਲ ਭਾਉ ਹੈ। ਉਹ ਝਿੜਕਣ ਤੋਂ ਬਾਅਦ ਸ਼ਾਇਦ ਉਹਨਾਂ ਬੱਚੇ ਦੀਆਂ ਅੱਖਾਂ ਚੋਂ ਪਾਣੀ ਨਹੀਂ ਨਿਕਲਦਾ ਜਿੰਨਾ ਮਾਂ ਦੇ ਨੇਤਰ ਪਾਣੀ ਨਾਲ ਸੇਜਲ ਹੋ ਜਾਂਦੇ। ਪਰ ਤਾਨਾ ਸ਼ਾਹ ਕਿਸੇ ਤੇ ਜ਼ੁਲਮ ਕਰਕੇ ਰੋਂਦਾ ਨਹੀਂ, ਕਿਉਂਕਿ ਉਹਦਾ ਭਾਉ ਮੈਲਾ ਹੈ। ਫਿਰ ਬੇਨਤੀ ਕਰਾਂਗਾ, ਨਿਰਮਲ ਭਾਉ ਨੇੜੇ ਲਿਆਉਂਦਾ ਤੇ ਪ੍ਰੇਮ ਪੈਦਾ ਕਰਦਾ, ਮੈਲਾ ਭਾਉ ਜਿਹੜਾ ਦੂਰੀ ਤੇ ਨਫ਼ਰਤ ਪੈਦਾ ਕਰਦਾ। ਸਤਿਗੁਰੂ ਕਹਿੰਦੇ, ਤੇਰੇ ਕੋਲ ਸ਼ਬਦ ਦੀ ਪੋਥੀ ਦੀ ਜੋ ਕਮਾਈ ਕਰ ਰਹੇ, ਜੋ ਤੂੰ ਰੋਜ਼ ਪੜ੍ਹ ਰਿਹਾ, ਵਿਚਾਰ ਰਿਹਾ, ਗਾ ਰਿਹਾ, ਇਹ ਤੇਲ ਬਣ ਜਾਏ। ਤੇ ਚੇਤੇ ਰੱਖੀ, ਇਹ ਤੇਲ ਨੇ ਤਾਂ ਹੀ ਫਾਇਦਾ ਕਰਨਾ ਜੇ ਤੇਰੇ ਅੰਦਰ ਗੁਰੂ ਦਾ ਭੈ ਪੈਦਾ ਹੋ ਜਾਏਗਾ। ਭਾਉ ਦੀ ਵੱਟੀ ਪਾ। ਇਹ ਤਨ ਮਹਾਰਾਜ ਕਹਿੰਦੇ ਨੇ, ਪੋਥੀ ਪੁਰਾਣ ਕਮਾਈ ਹੈ, ਭਾਉ ਵੱਟੀ ਇਤ ਤਨ ਪਾਈ ਹੈ, ਸੱਚ ਬੂਝਣ ਹੁਣ ਚਿੰਨ ਕਿਹੜੀ ਲਾਹੀ, ਚਿੰਗਾਰੀ ਕਿਹੜੀ ਲੱਗੇ ਜਿਹਦੇ ਨਾਲ ਜੋਤ ਬਲੇ। ਸੱਚ ਬੂਝਣ ਦਾ ਅਰਥ ਹੈ ਸੱਚ ਨਾਲ ਗਹਿਰੀ ਸਾਂਝ ਪਾ। ਗਹਿਰੀ ਸਾਂਝ ਦਾ ਅਰਥ ਜ਼ਬਾਨੀ ਬੋਲਣਾ ਨਹੀਂ, ਗਹਿਰੀ ਸਾਂਝ ਦਾ ਅਰਥ ਹੈ ਕਿ ਤੇਰੇ ਕੋਲ ਇੱਕ ਤਾਂ ਹੋਗੀ, ਜਿਹੜੀ ਕੱਲ ਵੀ ਅਸੀਂ ਗੱਲ ਕੀਤੀ ਸੀ, ਨਾਮ ਬਾਣੀ ਨਾਮ। ਪੋਥੀ ਪੁਰਾਣ ਕਮਾਈਆ ਹੋਗੀ ਬਾਣੀ, ਸਰੀਰ ਹੋ ਗਿਆ ਦੀਵਾ, ਭਾਉ ਸਤਿਗੁਰੂ ਦਾ ਦਿੱਤਾ ਹੋ ਗਿਆ ਵੱਟੀ। ਹੁਣ ਜਿਹੜਾ ਸਿਮਰਨ ਕਰਾਂਗੇ ਆਪਾਂ, ਅੰਦਰੋਂ ਸ਼ਬਦ ਦੀ ਗੁੰਜਾਰ ਚੱਲੇਗੀ, ਉਹ ਇਸ ਤਰ੍ਹਾਂ ਕੰਮ ਕਰੇਗਾ ਜਿਵੇਂ ਬਲਦੀ ਹੋਈ ਇੱਕ ਦੀਆ ਸਲਾਈ। ਸੱਚ ਇਵੇਂ ਜਦੋਂ ਸਿਮਰਨ ਨਾਲ ਗਹਿਰੀ ਸਾਂਝ ਪਏਗੀ, ਉਦੋਂ ਤੇਰੇ ਅੰਦਰੋਂ ਨਾਮ ਦੀ ਜੋਤ ਵਲ ਜਾਏਗੀ। ਸੱਚ ਬੂਝਣ ਆਣ ਜਲਾਈਏ, ਇਹ ਤੇਲ ਦੀਵਾ ਇਉਂ ਚੱਲੈ, ਇਹ ਤੇਲ ਦੀਵਾ ਇਉਂ ਜਲੈ, ਕਰ ਚਾਨਣ ਸਾਹਿਬ ਤੋਂ ਮਿਲੇ। ਹੁਣ ਅਗਲੀ ਗੱਲ, ਇਤ ਤਨ ਲਾਗੈ ਬਾਣੀਆਂ, ਕੌਣ ਹੈ ਸੇਵਾਦਾਰ। ਜਦੋਂ ਕਿਸੇ ਦੇ ਅੰਦਰ ਨੂੰ ਬਾਣੀ ਲੱਗ ਜਾਏ, ਦਾਸ ਨੇ ਕਈ ਵਾਰੀ ਅਰਜ਼ ਕੀਤੀ ਇਸ ਬਾਰੇ, ਲੱਗ ਜਾਣਾ ਤੇ ਪੜ੍ਹ ਲੈਣਾ ਦੋਨਾਂ ਚ ਫਰਕ ਹੈ। ਇਨਸਾਨ ਪ੍ਰਸ਼ਾਦਾ ਪਾਣੀ ਛਕਦਾ, ਪਰ ਕਈਆਂ ਨੂੰ ਖੁਰਾਕ ਲੱਗਦੀ ਨਹੀਂ। ਕਈ ਬੰਦੇ ਦਵਾਈ ਖਾਂਦੇ ਨੇ, ਦਵਾਈ ਲੱਗਦੀ ਨਹੀਂ। ਸਤਿਗੁਰੂ ਕਹਿੰਦੇ ਬਾਣੀ ਪੜ੍ਹੇ, ਪਰ ਉਹ ਬਾਣੀ ਇਹਦੇ ਅੰਦਰ ਨੂੰ ਲੱਗ ਜਾਏ। ਲੱਗ ਜਾਏ ਦਾ ਅਰਥ ਇਹਦੇ ਅੰਦਰ ਤਾਕਤ ਪੈਦਾ ਕਰਨ ਲੱਗ ਪਵੇ। ਇਤ ਤਨ ਲੱਗ ਗਏ ਬਾਣੀਆਂ, ਤੇ ਮਹਾਰਾਜ ਕਹਿੰਦੇ ਸੁੱਖ ਹੋਵੇ ਸੇਵ ਕਮਾਣੀਆਂ, ਸੇਵਾ ਕਰੇ। ਅਗਲਾ ਬਚਨ, ਸਭ ਦੁਨੀਆਂ ਆਵਣ ਜਾਣੀਆਂ, ਗੁਰਮੁਖੋ ਸੰਤੋਖੀ ਸੇਵਾਦਾਰ। ਉਹਦੀ ਸੇਵਾ ਮੈਂ ਤਾਂ ਹੀ ਲਿਆ ਕਿ ਸੇਵਾ ਨੂੰ ਸਿਰਫ ਇਸ ਸੰਸਾਰ ਤੱਕ ਸੀਮਤ ਮਤ ਸਮਝਿਓ। ਜੇ ਸਿਮਰਨ ਨਹੀਂ, ਖਿਮਾ ਕਰਿਓ, ਫਿਰ ਸੰਸਾਰ ਤੱਕ ਹੀ ਸੀਮਤ ਕਹਿ। ਜੇ ਸਿਮਰਨ ਵਾਲੇ ਦੇ ਅੰਦਰ ਸੇਵਾ ਦੀ ਭਾਵਨਾ ਪੈਦਾ ਹੋ ਜਾਏ, ਤੇ ਇਹ ਕੀਤੀ ਹੋਈ ਸੇਵਾ ਕਰਤਾਰ ਦੇ ਘਰ ਵਿੱਚ ਵੀ ਥਾਂ ਦਵਾਉਂਦੀ। ਮਹਾਰਾਜ ਕਹਿੰਦੇ, ਇਤਨ ਲਾਗੈ ਬਾਣੀਆਂ, ਸੁਖ ਹੋਵੇ ਸੇਵ ਕਮਾਣੀਆਂ, ਸਭ ਦੁਨੀਆਂ ਆਵਣ ਜਾਣੀਆਂ। ਸਤਿਗੁਰੂ ਕਹਿੰਦੇ ਨੇ ਵਿੱਚ ਦੁਨੀਆਂ ਸੇਵ ਕਮਾਈ ਹੈ। ਮੈਂ ਤਾਂ ਬੇਨਤੀ ਕੀਤੀ, ਇਹ ਸੇਵਾ ਨਾਲ ਰੱਬ ਦੀ ਦਰਗਾਹ ਥਾਂ ਹੈ। ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗਾਹ ਵੈਸਣ ਪਾਈ ਹੈ। ਤੇ ਅਗਲਾ ਸ਼ਬਦ ਵਰਤਿਆ, ਕਹੋ ਨਾਨਕ ਬਾਹ ਲੁਡਾਈਏ। ਹੁਣ ਸੇਵਾਦਾਰ ਉਹਦੇ ਚ ਮਾਨ ਅਭਿਮਾਨ ਤਾਂ ਹੈ ਹੀ ਨਹੀਂ। ਗੁਰੂ ਅਮਰਦਾਸ ਜੀ ਨੇ ਸੇਵਾ ਕੀਤੀ, ਦਾਸ ਨੇ ਇੱਕ ਵਾਰ ਇਹਦੇ ਅਰਥ ਕਰਦੇ ਅਰਜ਼ ਕੀਤੀ ਸੀ, ਠੀਕ ਹੈ ਹੋ ਸਕਦਾ ਵਿਆਕਰਨ ਵਾਲਿਆਂ ਨੂੰ ਅਰਥ ਨਾ ਫਿੱਟ ਬੈਠਣ, ਕਈ ਵਾਰੀ ਭਾਵਨਾ ਵਿੱਚੋਂ ਵੀ ਅਰਥ ਬਣਦੇ ਨੇ, ਪਰ ਇਹ ਨਹੀਂ ਕਿ ਗੁਰੂ ਦੇ ਆਸ਼ੇ ਤੇ ਪ੍ਰਤੀਕੂਲ ਹੋਣ। ਅਸੀਂ ਇੱਕ ਗੁਰਦੇਵ ਦਾ ਬੋਲ ਪੜ੍ਹਦੇ ਹਾਂ ਅੰਮ੍ਰਿਤ ਬਚਨ ਵਾਰ ਵਿੱਚ, ਉਹ ਸਭ ਨੂੰ ਪਤਾ, ਹਸਤੀ ਸਿਰ ਜਿਉਂ ਅੰਕਸ ਹੈ ਐਰਨ ਜਿਉਂ ਸਿਰ ਦੇ। ਇਹਦੇ ਅਰਥ ਇਹ ਕੀਤੇ ਗਏ ਨੇ ਕਿ ਜਿਵੇਂ ਹਾਥੀ ਦੇ ਸਿਰ ਦੇ ਉੱਪਰ ਕੁੰਡਾ, ਜਿਵੇਂ ਐਰਨ ਦੇ ਸਿਰ ਦੇ ਉੱਪਰ ਵਦਾਨ ਹਥੌੜੇ ਦੀਆਂ ਸੱਟਾਂ। ਸਾਧਨਾ ਵਾਲਾ ਪੱਖ ਤਾਂ ਠੀਕ ਰਹੇਗਾ ਕਿ ਹਾਥੀ ਬੜਾ ਸ਼ਕਤੀਸ਼ਾਲੀ ਹੈ। ਗੁਰੂ ਗ੍ਰੰਥ ਸਾਹਿਬ ਚ ਜਿੰਨੇ ਵੀ ਰੂਪਕ ਵਰਤੇ ਨੇ ਨਾ, ਚੇਤੇ ਰੱਖਿਓ ਉਹ ਸਾਰੇ ਰੂਪਕਾਂ ਦੇ ਗੁਣ ਜਾਂ ਔਗੁਣਾ ਕਰਕੇ ਵਰਤੇ। ਜਿਵੇਂ ਮਨ ਨੂੰ ਕਿਹਾ ਹਾਥੀ, ਐਵੇਂ ਨੀ ਹਾਥੀ ਕਿਹਾ, ਕਿਉਂਕਿ ਅਵੈੜਾ ਫੁੰਕਾਰਾਂ ਮਾਰਦਾ। ਮਨ ਨੂੰ ਕਿਹਾ ਖੋਤਾ, ਕਿਉਂਕਿ ਇਹਨੂੰ ਜਿੰਨਾ ਮਰਜ਼ੀ ਇਸ਼ਨਾਨ ਕਰਾ ਰਹੇ ਹੋ ਫਿਰ ਇਹਨੇ ਖੇਹ ਚ ਲਿਟਣਾ ਹੈ। ਮਨ ਨੂੰ ਕਿਹਾ ਬਾਂਦਰ, ਇਹਦਾ ਮਤਲਬ ਇਸ ਕਰਕੇ ਨੀ, ਬਾਂਦਰ ਟਪੂਸੀਆਂ ਮਾਰਦਾ ਵੀ ਟਿਕਦਾ ਨੀ। ਇਹ ਜਿੰਨੇ ਰੂਪਕ ਨੇ ਬਾਣੀ ਚ, ਇਹਦੀ ਡਿਟੇਲ ਨਾਲ ਜੇ ਵਿਚਾਰ ਕਰੀਏ, ਇਹਨਾਂ ਦੇ ਗੁਣ ਤੇ ਔਗਣ ਜਿਹੜੇ ਨੇ ਉਹਨਾਂ ਨੂੰ ਦੇਖ ਕੇ ਮਨ ਦੇ ਬਾਰੇ ਦੱਸਿਆ ਜਾਂਦਾ। ਹੁਣ ਹਾਥੀ ਅਵੈੜਾ ਹੈ, ਪਰ ਇੰਨਾ ਸ਼ਕਤੀਸ਼ਾਲੀ ਹੋਣ ਦੇ ਬਾਵਜੂਦ ਉਹ ਸਿਰਫ ਇੱਕ ਛੋਟੇ ਜਿਹੇ ਲੋਹੇ ਦੇ ਸਰੀਏ ਦੇ ਟੁਕੜੇ ਦੁਆਰਾ ਜਿੱਧਰ ਮਰਜ਼ੀ ਉਹ ਲੈ ਜਾਂਦੇ ਨੇ। ਇੱਕ ਨਿੱਕਾ ਜਿਹਾ ਬੱਚਾ ਹਾਥੀ ਦੇ ਸਿਰ ਤੇ ਬੈਠਾ, ਮਹਾਵਤ ਦਾ ਬੇਟਾ, ਉਹ ਲੋਹੇ ਦੇ ਨਾਲ ਸਰੀਏ ਨਾਲ ਉਸ ਅੰਕੁਸ਼ ਨਾਲ ਉਹਨੂੰ ਦੌੜਾ ਵੀ ਸਕਦਾ, ਬਿਠਾ ਵੀ ਸਕਦਾ। ਪਰ ਪਿਆਰਿਓ, ਇਹ ਤਾਂ ਹੋ ਗਿਆ ਚਲੋ ਵੀ ਸ਼ਕਤੀਸ਼ਾਲੀ ਅੰਕੁਸ਼ ਦੇ ਥੱਲੇ ਆਪਣਾ ਭੇਟ ਕੀਤਾ, ਐਰਨ ਦੇ ਉੱਪਰ ਸੱਟਾਂ ਵੱਜੀਆਂ ਉਹਨੇ ਆਪਣਾ ਸਿਰ ਭੇਟ ਕੀਤਾ। ਪਰ ਅਗਲੀ ਜਿਹੜੀ ਤੋਕਿਓ ਕਹਿ ਰਹੀ ਹੈ ਕਿ ਹਸਤੀ ਸਿਰ ਜੋ ਅੰਕ ਸਿਖੈ ਐਰਨ ਜਿਉਂ ਸਿਰ ਦੇ, ਮਨ ਤਨ ਆਗੈ ਰਾਖੈ ਉਹ ਵੀ ਸੇਵ ਕਰੇ। ਮਨ ਵੀ ਰੱਖੇ, ਤਨ ਵੀ ਰੱਖੇ, ਉਹ ਵੀ ਸੇਵ, ਉਹ ਵੀ ਦਰਤ ਸਾਵਧਾਨ ਹੋ ਕੇ ਉਹ ਵੀ ਸੇਵ ਕਰੇ ਤੇ ਇਹਦਾ ਫਲ ਕੀ ਮਿਲੇਗਾ? ਇਉਂ ਗੁਰਮੁਖ ਆਪ ਨਿਵਾਰੀਐ ਵਡਿਆਈ ਵੱਡਾ ਪਾਇਆ। ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਰ ਲਏ। ਪਰ ਇੱਥੇ ਇੱਕ ਤਰਕ ਉਪਜਦਾ, ਇਸ ਤਰਕ ਨੂੰ ਨੈਗੇਟਿਵ ਨਹੀਂ ਲੈਣਾ। ਚਲੋ ਹਾਥੀ ਦੇ ਸਿਰ ਉੱਤੇ ਕੁੰਡਾ, ਐਰਨ ਦੇ ਸਿਰ ਦੇ ਉੱਤੇ ਵਦਾਨ ਦੀਆਂ ਸੱਟਾਂ, ਥੌੜੇ ਦੀਆਂ ਸੱਟਾਂ, ਪਰ ਹਾਥੀ ਤਾਂ ਕਦੀ ਰਾਜ ਨਹੀਂ ਕਰਦਾ। ਇਉਂ ਗੁਰਮੁਖ ਆਪ ਨਿਵਾਰੀ ਹੈ ਸਭ ਰਾਜ ਸ੍ਰਿਸ਼ਟ ਕਰ ਲਏ। ਹਾਥੀ ਸਾਰੀ ਜ਼ਿੰਦਗੀ ਮਹਾਵਤ ਦੇ ਕੁੰਡੇ ਥੱਲੇ ਵੇ, ਐਰਨ ਜਿਹੜੀ ਉਹ ਸਾਰੀ ਜ਼ਿੰਦਗੀ ਵਦਾਨ ਦੀਆਂ ਚੋਟਾਂ ਸਹਿੰਦੀ ਹੈ। ਅੱਜ ਤੱਕ ਕਿਸੇ ਲੁਹਾਰ ਨੇ ਆਪਣੇ ਸਿਰ ਤੇ ਵਦਾਨ ਨੂੰ ਨਹੀਂ, ਐਰਨ ਨੂੰ ਨਹੀਂ ਚੁੱਕਿਆ, ਕਿਉਂਕਿ ਇਹਨੇ ਚੋਟਾਂ ਬਹੁਤ ਖਾਧੀਆਂ। ਹਾਥੀ ਕਦੀ ਰਾਜ ਕਰਦਾ ਨਹੀਂ, ਦੇਖਾ ਮਰਦੇ ਦਮ ਤਾਂ ਗੁਲਾਮ ਹੈ। ਇਹ ਗੁਰਮੁਖ ਪਿਆਰੇ ਕਹਿੰਦੇ ਹੁੰਦੇ ਸਨ ਕਿ ਇਸ ਦੇ ਅਰਥਾਂ ਦਾ ਪ੍ਰਕਰਨ ਅਸਲ ਚ ਕੁੰਡਾ ਹੈ। ਫਿਰ ਸੁਣਿਓ, ਸਮਝ ਪਏਗੀ, ਅਰਥ ਮੈਂ ਫਿਰ ਕਰ ਦਿੱਤੇ। ਹਾਥੀ ਦੇ ਸਿਰ ਤੇ ਕੁੰਡਾ, ਐਰਨ ਦੇ ਸਿਰ ਦੇ ਉੱਤੇ ਹਥੌੜਾ, ਪਰ ਇੱਕ ਨਿੱਕਾ ਜਿਹਾ ਲੋਹੇ ਦਾ ਟੁਕੜਾ ਕੁੰਡਾ ਜਿਹਨੂੰ ਅੰਕਸ਼ ਕਹਿ ਰਹੇ ਹਾਂ। ਅਸਲ ਚ ਉਹ ਕਹਿੰਦੇ ਸਨ ਪ੍ਰਕਰਨ ਹਾਥੀ ਤੇ ਐਰਨ ਨਹੀਂ, ਐਰਨ ਜਿਉਂ ਸਿਰ ਦੇ। ਜਿਵੇਂ ਇੱਕ ਕੁੰਡਾ ਬਣਾਉਣ ਲਈ, ਅੰਕੁਸ਼ ਬਣਾਉਣ ਲਈ ਕਦੀ ਪੁੱਛੋ ਹਾਥੀ ਚਲਾਉਣ ਵਾਲਿਆਂ ਨੂੰ, ਉਹ ਲੁਹਾਰ ਕੋਲ ਜਾਏਗਾ, ਉਹ ਕੀ ਕਰੇਗਾ, ਉਹਨੂੰ ਤਿੱਖਿਆ ਕਰਨ ਲਈ ਅੱਗ ਦੇ ਵਿੱਚ ਰੱਖੇਗਾ ਉਸ ਲੋਹੇ ਦੇ ਟੁਕੜੇ ਨੂੰ। ਉਸ ਲੋਹੇ ਦੇ ਟੁਕੜੇ ਨੇ ਪਹਿਲਾਂ ਅੱਗ 'ਚ ਆਪਣੇ ਆਪ ਨੂੰ ਰੱਖਿਆ, ਫਿਰ ਐਰਨ ਉੱਤੇ ਉਹਨੇ ਆਪਣਾ ਸਿਰ ਦਿੱਤਾ ਤੇ ਲੁਹਾਰ ਨੇ ਉਹਦੇ ਉੱਪਰ ਹਥੌੜੇ ਤੇ ਵਦਾਨ ਦੀਆਂ ਇੰਨੀਆਂ ਚੋਟਾਂ ਮਾਰੀਆਂ, ਜਿਹਨੇ ਆਪਣਾ ਸਿਰ ਦੇ ਦਿੱਤਾ, ਇੱਕ ਦਿਨ ਇੰਨੇ ਉੱਚੇ ਰੁਤਬੇ ਤੇ ਚਲਾ ਗਿਆ। ਲੋਹੇ ਦੇ ਟੁਕੜੇ ਤਾਂ ਹੋਰ ਵੀ ਬੜੇ ਨੇ, ਬੜਾ ਐਰਨ ਨੂੰ ਸਿਰ ਦੇ ਦਿੰਦਾ, ਉਹ ਹਾਥੀ ਦੇ ਸਿਰ ਉੱਤੇ ਰਾਜ ਕਰਦਾ। ਫਿਰ ਬੇਨਤੀ ਸਮਝ, ਐਰਨ ਜਿਉਂ ਸਿਰ ਦੇ, ਉਸ ਹਸਤੀ ਸਿਰ ਜਿਉਂ ਅੰਕਸ ਹੈ, ਕਿਉਂਕਿ ਪ੍ਰਕਰਨ ਅੰਕਸ ਦਾ ਚੱਲ ਵੇ, ਜਿਉਂ ਅੰਕਸ ਹੈ। ਫਿਰ ਬੇਨਤੀ ਕਰਾਂਗਾ, ਐਰਨ ਜਿਉਂ ਸਿਰ ਦੇ, ਕਿਉਂਕਿ ਉਸਨੇ ਆਪਣਾ ਸਿਰ ਐਰਨ ਨੂੰ ਦਿੱਤਾ। ਜੇ ਇੱਕ ਲੋਹੇ ਦੇ ਟੁਕੜੇ ਨੇ ਆਪਣਾ ਸਿਰ ਐਰਨ ਨੂੰ ਦਿੱਤਾ, ਉਹਨੇ ਚੋਟਾਂ ਸਹਾਰੀਆਂ, ਪਰ ਉਹਦੀ ਕਮਾਈ ਦਾ ਫਲ ਇੰਨਾ ਮਿਲਿਆ, ਨਿੱਕਾ ਜਿਹਾ ਟੁਕੜਾ ਸ਼ਕਤੀਸ਼ਾਲੀ ਖਾਤੀ ਉੱਤੇ ਰਾਜ ਕਰਨ ਲੱਗਾ, ਜਿਹੜਾ ਆਪਣਾ ਸਿਰ ਗੁਰੂ ਦੀ ਸੇਵਾ ਵੀ ਦੇ ਦਿੰਦਾ। ਮਹਾਰਾਜ ਕਹਿੰਦੇ ਸਾਰੀ ਧਰਤੀ ਦਾ ਸ਼ਹਿਨਸ਼ਾਹ ਬਣ ਜਾਂਦਾ। ਹਸਤੀ ਸਿਰ ਜੋ ਅੰਕੁਸ਼ ਹੈ, ਐਰਨ ਜਿਉਂ ਸਿਰ ਦੇ। ਪਿਆਰੇ ਸਬਰ ਵਾਲੇ ਕਰਦੇ ਨੇ ਸੇਵਾ, ਕਿਉਂਕਿ ਆਪਣਾ ਸਿਰ ਦੇਣਾ ਛੋਟੀ ਗੱਲ, ਹਾਲਾਂਕਿ ਗੁਰੂ ਗ੍ਰੰਥ ਸਾਹਿਬ ਸੇਵਾਦਾਰ ਦੀ ਪਰਿਭਾਸ਼ਾ ਹੀ ਦਿੱਤੀ, ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੇ ਉਤਾਰ, ਸਤਿਗੁਰ ਕਾ ਭਾਣਾ ਮੰਨ ਲੈ ਸ਼ਬਦ ਰੱਖੇ ਉਲਟਾ। ਸੇਵਾਦਾਰ ਉਹ ਜਿਹੜਾ ਸਿਰ ਦੇ ਦਿੱਤਾ, ਜਿਹਨੇ ਆਪਣੀ ਖੌਮੇ, ਸਿਰਦਾਰ ਜੇ ਅੰਤਰੀਵ ਕਰੋਗੇ ਆਪਣੀ ਖੌਮੇ ਨੂੰ ਵੱਢ ਕੇ ਰੱਖ ਦਿੱਤਾ। ਮੱਥਾ ਟੇਕਣ ਦਾ ਅਰਥ ਵੀ ਖੌਮੇ ਨੂੰ ਕੱਟਣਾ, ਹਸਤੀ ਸਿਰ ਜਿਉਂ ਅੰਕ ਸਕੈ ਐਰਨ ਜਿਉਂ ਸਿਰ ਦੇ। ਮਹਾਰਾਜ ਕਹਿੰਦੇ ਮਨ ਤਨ ਆਗੈ ਰਾਖ ਕੈ, ਸੰਤੋਖ ਚਾਹ ਕੇ ਸਬਰ ਚਾਹ ਕੇ, ਮਨ ਤਨ ਆਗੈ ਰਾਖ ਕੈ ਉਹ ਵੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near Stampede

ਗੁਰੂ ਗ੍ਰੰਥ ਸਾਹਿਬ ਜੀ ਸਰਬ ਸਾਂਝੀ ਬਾਲਤਾ ਤੇ ਪਿਆਰ ਦਾ ਸੁਨੇਹਾ ਦਿੰਦੇ ਨੇ। ਕਿਸੇ ਵਿਦਵਾਨ ਦਾ ਕਥਨ ਹੈ, ਜਿਨਕੇ ਦਿਨ ਮਨਾਤੇ ਹੋ ਉਨਕੀ ਬਾਤ ਵੀ ਮਾਨੋ। ਸਤਿਗੁਰਾਂ ਬੜੀ ਪਿਆਰੀ ਬਾਤ ਦੱਸੀ ਹੈ, ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੇ ਵਹਰਾ ਜੀਓ। ਸਾਰੀ ਮਨੁੱਖਤਾ ਅਸੀਂ ਇੱਕ ਪਰਿਵਾਰ ਹਾਂ, ਕੀ ਅਸੀਂ ਕਿਸੇ ਪ੍ਰਤੀ ਮਨ ਵਿੱਚ ਈਰਖਾ ਦੁਵੈਸ਼ ਦੁਸ਼ਮਣੀ ਤੇ ਨਹੀਂ ਰੱਖੀ ਬੈਠੇ? ਜੇ ਅਸੀਂ ਕਿਸੇ ਦੀ ਚੜ੍ਹਦੀ ਕਲਾ ਦੇਖ ਕੇ, ਕਿਸੇ ਦੀਆਂ ਚੰਗਿਆਈਆਂ ਦੇਖ ਕੇ, ਕਿਸੇ ਨੂੰ ਸੁਖੀ ਦੇਖ ਕੇ ਮਨ ਵਿੱਚ ਸਾੜਾ ਰੱਖਦੇ ਹਾਂ ਤੇ ਅਜੇ ਅਸੀਂ ਗੁਰੂ ਨੂੰ ਨਹੀਂ ਮੰਨਿਆ। ਅੱਜ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 300 ਸਾਲਾ ਗੁਰਤਾ ਗੱਦੀ ਪਾਵਨ ਪੁਰਬ ਮਨਾ ਰਹੇ ਹਾਂ। ਹਿਰਦੇ ਝਾਤ ਮਾਰੀਏ ਕਿ ਅਸੀਂ ਉਸ ਮੁੱਢਲੇ ਸਿਧਾਂਤਾਂ ਦੇ ਨਾਲ ਜੁੜੇ ਹੋਏ ਹਾਂ, ਜਿਹੜੀ ਪਿਆਰ ਤੇ ਨਿਮਰਤਾ ਸ਼ਰਧਾ ਦੀ ਗੁੜਤੀ ਬਾਬੇ ਨਾਨਕ ਨੇ ਕੁੱਟ ਕੁੱਟ ਕੇ ਸਾਡੀ ਝੋਲੀ ਪਾਈ ਸੀ ਕਿ ਅਸੀਂ ਉਹ ਝੋਲੀ ਸਾਂਭੀ ਹੋਈ। ਉਹ ਮੇਰੇ ਬਾਬਾ ਨਾਨਕ ਗਰੀਬਾਂ ਤੇ ਕੋੜੀਆਂ ਤੇ ਦੁਖਿਆਰਿਆਂ ਦੇ ਵੀ ਜਾ ਕੇ ਦਰਵਾਜ਼ੇ ਖੜਕਾਉਂਦੇ ਸਨ ਕਿ ਉਹ ਪਿਆਰ ਅਸੀਂ ਆਪਣੇ ਹਿਰਦੇ ਵਿੱਚ ਸੰਭਾਲਿਆ ਹੋਇਆ ਹੈ। ਸਭ ਕੁਝ ਸੁਣ ਕੇ ਜੇ ਹਿਰਦੇ ਝਾਤ ਮਾਰਾਂਗੇ, ਇੰਜ ਲੱਗਦਾ ਏ ਜਿਵੇਂ ਅਸੀਂ ਮੁੱਢਲੇ ਸਿਧਾਂਤਾਂ ਤੋਂ ਬਹੁਤ ਦੂਰ ਚਲੇ ਗਏ ਹਾਂ। ਅੱਜ 300 ਸਾਲਾਂ ਮਨਾ ਰਹੇ ਹਾਂ। ਪਿਆਰਿਓ, ਕੋਈ ਨਾ ਕੋਈ ਗੁਰੂ ਦੀ ਗੱਲ ਮਨ ਕੋਲੋਂ ਮਨਾ ਲਈਏ। ਫਰੈਂਕਫਿਨ ਕੰਪਨੀ ਵੱਲੋਂ ਆਪ ਸਿੱਖ ਸੰਗਤਾਂ ਨੂੰ ਇੱਕ ਪਿਆਰਾ ਜਿਹਾ ਸੰਦੇਸ਼, 300 ਸਾਲ ਗੁਰੂ ਦੇ ਨਾਲ, ਸਤਿਗੁਰਾਂ ਦੀ ਪਾਵਨ ਬਾਣੀ ਦੀ ਇਹ ਪਿਆਰੀ ਜੀ ਕੈਸਟ ਮੇਰੇ ਵੀਰ ਜੁਆਏ ਅਤਲ ਜੀ ਦੇ ਮਿਊਜ਼ਿਕ ਨਾਲ ਸਵਾਰ ਕੇ, ਸ਼ਿੰਗਾਰ ਕੇ ਤੇ ਸਤਿਗੁਰਾਂ ਦੇ ਪਾਵਨ ਪੁਰਬ ਨੂੰ ਸਮਰਪਿਤ ਆਪ ਸੰਗਤਾਂ ਨੂੰ ਭੇਟ ਕਰ ਰਹੇ ਹਾਂ।

ਅੱਠੀ ਪਹਿਰ 24 ਘੰਟੇ ਸੰਤ ਅਭਿਆਸ ਪਕਾਉਂਦਾ, ਰੱਬ ਮੈਨੂੰ ਵੇਖ ਰਿਹਾ, ਰੱਬ ਮੈਨੂੰ ਵੇਖ ਰਿਹਾ। ਜਿੱਦਣ ਅਭਿਆਸ ਪੱਕ ਜਾਂਦਾ ਉਹਦੇ ਸੰਤ ਦੇ ਜੀਵਨ ਦੇ ਅੰਦਰ ਸਾਧ ਸੰਗਤ, ਅਗਲੀ ਸਟੇਜ ਇਹ ਆਉਂਦੀ ਹੈ, ਉਹਨੂੰ ਰੱਬ ਦਾ ਕੀਤਾ ਮਿੱਠਾ ਲੱਗਣ ਲੱਗ ਪੈਂਦਾ। ਹਰ ਕੀਤਾ ਹੋਇਆ ਕਰਮ ਮਿੱਠਾ ਲੱਗਦਾ। ਬਹੁਤਾਤ ਵਿੱਚ ਲੋਕ ਨੇ ਜਿਨ੍ਹਾਂ ਨੇ ਰੱਬ ਨੂੰ ਲਾਂਭੇ ਵੀ ਦਿੱਤੇ ਹੋਣਗੇ, ਮਾੜਾ ਵੀ ਕਿਹਾ ਹੋਏਗਾ, ਕਾਰੋਬਾਰ ਦੇ ਘਾਟੇ ਪੈ ਗਏ, ਆਹ ਕੁਝ ਕੀ ਹੋ ਗਿਆ, ਬਹੁਤੇ ਲੋਕ ਮੈਂ ਇਸ ਤਰ੍ਹਾਂ ਕਹਿੰਦੇ ਸੁਣੇ। ਉਹ ਕਹਿੰਦੇ ਰੱਬਾ ਤੇਰਾ ਵੀ ਕਾਹਦਾ ਨਿਆਂ, ਇਨਸਾਫ ਹੈ, ਐਵੇਂ ਗਰੀਬਾਂ ਨੂੰ ਤੰਗ ਕਰਨੇ, ਜੇ ਬਿਮਾਰੀ ਚਿੰਬਣੀ ਅਮੀਰਾਂ ਨੂੰ ਵੱਡਿਆਂ ਵੱਡਿਆਂ ਨੂੰ ਲੱਗੇ ਨਾ, ਬੇਈਮਾਨੀ ਕਰਨ ਵਾਲਿਆਂ ਨੂੰ ਕਿਉਂ ਨਹੀਂ ਲੱਗਦੀ? ਇਹ ਆਮ ਲੋਕਾਂ ਦੇ ਕਮੈਂਟ ਹੋ ਸਕਦੇ, ਪਰ ਜਿਹੜਾ ਜਪਣ ਵਾਲਾ ਸੰਤ ਹੈ ਉਹਦੀ ਰਸਨਾ ਤੋਂ ਕਦੇ ਰੋਸ ਨਹੀਂ ਸੁਣੋਗੇ। ਉਹ ਕਹਿੰਦਾ ਭਾਈ ਸਭ ਕੁਝ ਰੱਬ ਦੇ ਹੁਕਮ ਵਿੱਚ ਹੈ, ਇਹ ਉਹਦੇ ਭਾਣੇ ਵਿੱਚ ਹੈ, ਭਾਣੇ ਤੇ ਹੁਕਮ ਤੋਂ ਬਾਅਦ ਸਾਧੂ ਦੀ ਰਸਨਾ ਤੋਂ ਕੋਈ ਬਚਨ ਨਹੀਂ। ਸੰਸਾਰ ਵਿੱਚ ਕਿੱਡੀ ਵੀ ਘਟਨਾ ਘਟ ਜਾਏ, ਸੰਤ ਆਪਣੇ ਮਨ ਨੂੰ ਭਾਣੇ ਵਿੱਚ ਟਿਕਾ ਕੇ ਰੱਖਦਾ, ਸਭ ਕੁਝ ਕਹਿੰਦਾ ਉਹਦੇ ਹੁਕਮ ਵਿੱਚ ਹੈ, ਕੱਲਾ ਜ਼ੁਬਾਨ ਤੋਂ ਨਹੀਂ। ਮਾਫ ਕਰਿਓ, ਕਈ ਵਾਰ ਆਪਾਂ ਜ਼ੁਬਾਨ ਤੋਂ ਭਾਣਾ ਕਹੀਦਾ, ਅੰਦਰੋਂ ਕੁਝ ਹੋਰ ਕਹੀਦਾ। ਸੰਤ ਬਿਲਕੁਲ ਭਾਣੇ ਚ ਉਤਰ ਜਾਂਦਾ।

0: ਦਾ ਆਧਾਰ, ਸਾਧੂ ਦਾ ਆਧਾਰ ਆਸਰਾ ਸਿਰਫ ਰੱਬ ਦਾ ਨਾਮ ਹੈ। ਮੈਂ ਸੱਜਣ ਇਸ ਤਰ੍ਹਾਂ ਵੀ ਕਹਿੰਦੇ ਸੁਣੇ, ਨੈਟ ਉੱਤੇ ਉਹਨਾਂ ਪਾ ਦਿੱਤੀਆਂ। ਉਹ ਕਹਿੰਦੇ ਜੀ ਹੁਣ ਸੰਤ ਕਿੱਥੇ ਚਲੇ ਗਏ, ਐਡੀ ਵੱਡੀ ਬਿਮਾਰੀ ਹੈ, ਹੁਣ ਸੰਤ ਕਿੱਥੇ ਲੁੱਕ ਕੇ ਬਹਿ ਗਏ, ਹੁਣ ਸੰਤ ਕਿਉਂ ਨਹੀਂ ਹੈ ਕੁਝ ਕਰਦੇ, ਬੋਲਦੇ ਇਸ ਤਰ੍ਹਾਂ। ਮੈਂ ਬੇਨਤੀ ਕੀਤੀ ਸੀ ਸਾਧ ਸੰਗਤ ਜਿਹੜੇ ਕਹਿੰਦੇ ਨੇ ਹੁਣ ਸੰਤ ਕਿੱਥੇ ਚਲੇ ਗਏ, ਪਹਿਲੀ ਗੱਲ ਉਹਨਾਂ ਨੂੰ ਸੰਤ ਦੀ ਪਰਿਭਾਸ਼ਾ ਦਾ ਪਤਾ ਨਹੀਂ, ਪਹਿਲੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਉਹਨਾਂ ਨੂੰ ਗਿਆਨ ਨਹੀਂ ਕਿ ਸੰਤ ਕਿਹਨੂੰ ਕਹਿੰਦੇ ਨੇ। ਸਾਧ ਸੰਗਤ, ਸੰਤ ਅਕਾਲ ਪੁਰਖ ਦੇ ਭਾਣੇ ਵਿੱਚ ਚੱਲਣ ਵਾਲਾ, ਉਹ ਪ੍ਰਭ ਕਾ ਕੀਆ ਮਿੱਠਾ ਮਨ ਹੈ, ਇਸ ਆਧਾਰ ਤੇ ਚੱਲਦਾ। ਹਾਂ, ਉਹਨੂੰ ਰੱਬ ਵੱਲੋਂ ਹੁਕਮ ਹੋ ਜਾਏ ਤੇ ਜੇ ਕੁਝ ਉਹਦੀ ਰਸਨਾ ਤੋਂ ਨਿਕਲ ਜਾਏ, ਉਹਨੂੰ ਫਿਰ ਦੁਨੀਆਂ ਦਾ ਕੋਈ ਬੰਦਾ ਤਬਦੀਲ ਨਹੀਂ ਕਰ ਸਕਦਾ। ਰੱਬ ਨੂੰ ਆਪਣਾ ਹੁਕਮ ਤਬਦੀਲ ਕਰਨਾ ਪੈਂਦਾ, ਸਾਧੂ ਦੇ ਕਹੇ ਹੋਏ ਬੋਲ ਰੱਬ ਨੂੰ ਵੀ ਮੰਨਣੇ ਪੈਂਦੇ। ਪਰ ਸਾਧ ਸੰਗਤ ਤੋਂ ਛੇਤੀ ਸਾਡੇ ਵਾਂਗ ਨਹੀਂ ਬੋਲਦਾ ਇਸ ਤਰ੍ਹਾਂ, ਉਹਦੀਆਂ ਗੱਲਾਂ ਸਾਡੇ ਵਰਗੀਆਂ ਸੰਸਾਰੀ ਨਹੀਂ, ਉਹ ਕਿਸੇ ਹੋਰ ਦੁਨੀਆਂ ਦਾ ਵਾਸੀ ਹੈ, ਉਹ ਕਿਸੇ ਹੋਰ ਮੰਡਲ ਵਿੱਚ ਰਹਿੰਦਾ, ਉਹਦਾ ਸਰੀਰ ਇਸ ਸੰਸਾਰ ਵਿੱਚ ਰਹਿੰਦਾ, ਪਰ ਉਹ ਵਾਸੀ ਕਿਸੇ ਹੋਰ ਦੇਸ਼ ਦਾ ਹੁੰਦਾ। ਸੰਸਾਰ ਦੇ ਦੁੱਖ ਸੁੱਖ ਉਹਦੇ ਉੱਤੇ ਲਾਗੂ ਨਹੀਂ, ਸੰਸਾਰ ਦਾ ਕੋਈ ਨਿਯਮ ਸਰੀਰਧਾਰੀ ਸੰਤ ਉੱਤੇ ਲਾਗੂ ਨਹੀਂ। ਕੋਈ ਵੀ ਨਿਯਮ ਕਿਸੇ ਨਦੀ ਦਰਿਆ ਉੱਤੇ ਲਾਗੂ ਹੋ ਸਕਦਾ, ਸਮੁੰਦਰਾਂ ਉੱਤੇ ਨਿਯਮ ਲਾਗੂ ਨਹੀਂ। ਸਾਧ ਸੰਗਤ, ਨਦੀਆਂ ਤੇ ਦਰਿਆਵਾਂ ਦਾ ਪਾਣੀ ਲੋਕ ਮਿਣ ਲੈਂਦੇ ਨੇ, ਸਮੁੰਦਰਾਂ ਤੇ ਸਾਗਰਾਂ ਦੇ ਪਾਣੀ ਮਿਣੇ ਨਹੀਂ ਜਾਂਦੇ, ਸਾਗਰ ਆਪਣਾ ਰਸਤਾ ਖੁਦ ਬਣਾਉਂਦਾ। ਏਦਾਂ ਸੰਸਾਰ ਦੇ ਆਮ ਬੰਦੇ ਦੀ ਗੱਲ ਕਿਸੇ ਮਿਣਤੀ ਵਿੱਚ ਹੈ, ਸਰੀਰਧਾਰੀ ਸੰਤ ਉਹ ਮਿਣਤੀ ਤੋਂ ਬਾਹਰ ਹੋ ਜਾਂਦਾ, ਸੀਮਾ ਤੋਂ ਰਹਿਤ ਹੋ ਜਾਂਦਾ। ਉਹ ਸਾਲਾ ਹੀ ਸਾਲਾ ਇਤੀ ਸੁਰਤ ਨਾ ਪਾਈਆ, ਨਦੀ ਅਤੇ ਵਾਹ ਪਵੇ ਸਮੁੰਦਰ ਨਾ ਜਾਣੀਏ। ਸਾਧ ਸੰਗਤ, ਉਹ ਚੁੱਪ ਰਵੇ ਤੋਂ ਉਹਦੀਆਂ ਅੱਖਾਂ ਦੇ ਸਾਹਮਣੇ ਭਾਵੇਂ ਜੋ ਕੁਝ ਮਰਜ਼ੀ ਗਰਕ ਜਾਏ, ਤੇ ਸੰਤ ਜੇ ਕਿਤੇ ਦਖਲ ਦੇਦਾ, ਰੱਬ ਨੂੰ ਫਿਰ ਸਭ ਕੁਝ ਬਦਲਣਾ ਪੈਂਦਾ। 1949 ਵਿੱਚ ਪਲੇਗ ਫੈਲ ਗਈ ਪਾਕਿਸਤਾਨ ਦੇ ਨਾਲ ਨਾਲ ਕਈ ਪਿੰਡਾਂ 'ਚ, ਫਿਰੋਜ਼ਪੁਰ ਦੇ ਲਾਗੇ। ਉਹ ਅੱਜ ਵੀ ਸਾਧ ਸੰਗਤ ਪਾਕਿਸਤਾਨ ਦੇ ਬਾਰਡਰ ਉੱਤੇ ਪਿੰਡ ਹੈ, ਉਹ ਸਥਾਨ ਬਣਿਆ, ਉੱਥੇ ਉਹ ਮਹਾਂਪੁਰਸ਼ਾਂ ਦਾ ਸਥਾਨ ਹੈ, ਛੋਟਾ ਜਿਹਾ ਪਿੰਡ ਹੈ। ਅਤੇ ਉਹ ਪਿੰਡ ਵਾਲੇ ਜਦੋਂ ਪਲੇਗ ਫੈਲੀ ਤੇ ਮਹਾਂਪੁਰਸ਼ਾਂ ਕੋਲ ਪੰਚਾਇਤ ਇਕੱਠੀ ਹੋ ਕੇ ਆਈ, ਬੇਨਤੀ ਕੀਤੀ, ਕਹਿੰਦੇ ਬਾਬਾ ਜੀ ਤੁਸੀਂ ਤਾਂ ਇੱਥੇ ਇਸ ਤਰ੍ਹਾਂ ਬੈਠੇ ਹੋ ਜਿਵੇਂ ਦੁਨੀਆਂ 'ਚ ਹੋਇਆ ਹੀ ਨਾ ਹੋਵੇ ਕੁਝ ਵੀ। ਕਹਿੰਦੇ ਤੁਸੀਂ ਸੰਤ ਹੋ, ਸਾਧੂ ਹੋ, ਰੱਬ ਨੂੰ ਮੰਨਣ ਵਾਲੇ, ਰੱਬ ਵਿੱਚ ਸਮਾਏ ਹੋਏ, ਰੱਬ ਦਾ ਰੂਪ ਬਣੇ ਹੋਏ ਮਹਾਂਪੁਰਸ਼ ਹੋ, ਐਡੀ ਵੱਡੀ ਪਰਲੋ ਆ ਗਈ, ਇੱਕ ਸੰਸਕਾਰ ਕਰਕੇ ਮੁੜੀ ਦਾ ਜਨ ਨੂੰ ਦੂਜਾ ਮਰਿਆ ਹੁੰਦਾ, ਹੁਣ ਤੇ ਸੰਸਕਾਰ ਕਰਨ ਲਈ ਬਾਲਣ ਵੀ ਪਿੰਡਾਂ 'ਚ ਮੁੱਕ ਗਏ। ਕਹਿੰਦੇ ਭਾਈ ਕੀ ਹੋਇਆ? ਕਹਿੰਦੇ ਮਹਾਂਪੁਰਸ਼ ਹੋ, ਤੁਸੀਂ ਤਾਂ ਐਂ ਬੈਠੇ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਕਹਿੰਦੇ ਪਲੇਗ ਫੈਲੀ ਹੋਈ ਹੈ ਪਿੰਡਾਂ 'ਚ, ਜਿਹਨੂੰ ਬਿਮਾਰੀ ਚਿੰਬੜ ਗਈ ਫਿਰ ਉਹ 2-4 ਦਿਨਾਂ ਦੇ ਵਿੱਚ ਵਿੱਚ ਮਰ ਜਾਂਦਾ, ਜਿਵੇਂ ਕਹਿੰਦੇ ਕੋਰੋਨਾ ਵਾਲਾ 14 ਦਿਨਾਂ 'ਚ ਮਰ ਜਾਂਦਾ, ਏਦਾਂ ਜਿਹਨੂੰ ਉਹ ਪਲੇਗ ਲੱਗ ਗਈ ਉਹ 7 ਦਿਨ ਵਿੱਚ ਮਰ ਜਾਂਦਾ। ਕਹਿੰਦੇ ਮਹਾਂਪੁਰਸ਼ ਉਹ ਭਲਾ ਕਰੋ ਪਿੰਡ ਦਾ। ਤਾਂ ਬਾਬਾ ਜੀ ਕਹਿੰਦੇ ਅੱਛਾ। ਕਹਿੰਦੇ ਭਾਈ ਸਾਨੂੰ ਨਹੀਂ ਪਤਾ, ਸਭ ਕੁਝ ਉਹਦੇ ਹੁਕਮ ਵਿੱਚ ਹੈ। ਕਹਿੰਦੇ ਮਹਾਰਾਜ ਕੋਈ ਭਲਾ ਕਰ ਦਿਓ। ਕਹਿੰਦੇ ਦੱਸੋ ਕੀ ਚਾਹੁੰਦੇ? ਕਹਿੰਦੇ ਮਹਾਰਾਜ ਪਿੰਡ 'ਚ ਮੌਤਾਂ ਬਹੁਤ ਹੋ ਰਹੀਆਂ, ਤੁਸੀਂ ਕੋਈ ਅਰਦਾਸ ਬੇਨਤੀ ਕਰੋ ਰੁਕ ਜਾਏ। ਕਹਿੰਦੇ ਅੱਛਾ ਭਾਈ ਚਲੋ ਚੱਲਦੇ ਹਾਂ ਆਪਾਂ। ਉਹ ਅਸਥਾਨ ਉੱਥੇ ਬਣਿਆ ਹੋਇਆ, ਆਪਣੀ ਕੁੱਲੀ 'ਚੋਂ ਇਸ ਤਰ੍ਹਾਂ ਉੱਠ ਕੇ ਜਿਵੇਂ ਆ ਅਸਥਾਨ ਬਾਹਰ ਬਾਹਰ ਹੈ ਪਿੰਡ ਨੂੰ ਚਲੇ ਗਏ, ਤੇ ਜਾ ਕੇ ਪਿੰਡ ਵਾਲਿਆਂ ਨੂੰ ਕਿਹਾ, ਲੰਮੜਦਾਰ ਨੂੰ, ਸਰਪੰਚ ਨੂੰ, ਸਾਰੇ ਪਿੰਡ ਵਿੱਚ ਹੋਕਾ ਦੇ ਦਿਓ, ਕੋਈ ਘਰ ਤੋਂ ਬਾਹਰ ਨਾ ਨਿਕਲੇ, ਆਪੋ ਆਪਣੇ ਦਰਵਾਜ਼ੇ ਬੰਦ ਕਰ ਲਓ, ਜਿੰਨੀ ਦੇਰ ਅਸੀਂ ਨਾ ਕਹੀਏ ਘਰੋਂ ਬਾਹਰ ਨਾ ਕੋਈ ਨਿਕਲਿਓ। ਉਹਨੇ ਪਿੰਡ 'ਚ ਢੰਡੋਰਾ ਹੋਕਾ ਦੇ ਦਿੱਤਾ, ਛੋਟਾ ਜਿਹਾ ਪਿੰਡ ਹੈ, ਸਾਰੇ ਪਿੰਡ ਵਿੱਚ ਬੋਲ ਦਿੱਤਾ। ਤੇ ਮਹਾਂਪੁਰਸ਼ਾਂ ਨੇ ਉਹ ਲੰਬੜਦਾਰ ਸਰਪੰਚ ਨੂੰ ਨਾਲ ਲਿਆ, 2 ਸੇਵਾਦਾਰ ਹੋਰ ਪਿੰਡੋਂ ਲਏ। ਕਹਿੰਦੇ ਭਾਈ ਐਂ ਕਰੋ, ਅਸੀਂ ਮੋਹਰੇ ਮੋਹਰੇ ਝਾੜੂ ਲਾਉਂਦੇ ਹਾਂ, ਤੁਸੀਂ ਚੁੱਕ ਕੇ ਕੂੜਾ ਬੋਰੀ 'ਚ ਪਾਈ ਜਾਓ। ਪਿੰਡ ਦੀਆਂ ਸਾਰੀਆਂ ਗਲੀਆਂ ਵਿੱਚ ਉਹਨਾਂ ਨੇ ਝਾੜੂ ਲਾਇਆ। ਉਹ ਜਦੋਂ ਕੂੜਾ ਇਕੱਠਾ ਕਰ ਦੇਣ, ਥੋੜ੍ਹਾ ਜਿਹਾ ਗਲੀ ਦਾ ਝਾੜੂ ਲਾ ਕੇ, ਤੇ ਉਹ ਸੇਵਾਦਾਰ ਪਿੰਡ ਵਾਲੇ ਚੁੱਕ ਕੇ ਮਗਰ ਬੋਰੀ 'ਚ ਪਾ ਲੈਣ। 3-5 ਗਲੀਆਂ ਸੀ ਝਾੜੂ ਲਾ ਦਿੱਤਾ। ਇੰਨੇ ਨੂੰ ਪਿੰਡ ਵਿੱਚ ਇੱਕ ਮਾਈ, ਉਹਨੇ ਕਿਹਾ 2 ਘੰਟੇ ਹੋ ਚੱਲੇ ਪਿੰਡ ਵਾਲਿਆਂ ਨੂੰ ਘਰਾਂ 'ਚ ਡੱਕਿਆ ਹੋਇਆ, ਏਦਾਂ ਦਾ ਕਿਹੜਾ ਸੰਤ ਮੰਤਰ ਪੜ੍ਹਦੇ ਆ? ਕਹਿੰਦੀ ਵੇਖ ਹੀ ਲੈਣੀ। ਉਹ ਘਰ ਤੋਂ ਬਾਹਰ ਨਿਕਲ ਆਈ ਤੇ ਕਿਸੇ ਬੰਦੇ ਨੇ ਆਵਾਜ਼ ਦੇ ਕੇ ਕਿਹਾ, ਮਾਈ ਅੰਦਰ ਘਰ, ਆਪਣੇ ਘਰ ਦੇ ਅੰਦਰ ਵੜ, ਤੈਨੂੰ ਪਤਾ ਹੈ ਮਹਾਂਪੁਰਸ਼ਾਂ ਦਾ ਹੁਕਮ ਹੈ ਬਾਹਰ ਨਹੀਂ ਨਿਕਲ। ਸਾਰੇ ਪਿੰਡ ਵਿੱਚ ਝਾੜੂ ਲਾਇਆ, ਕੂੜਾ ਇਕੱਠਾ ਕਰਕੇ ਬੋਰੀ 'ਚ ਪਾ ਕੇ ਮਹਾਂਪੁਰਸ਼ ਆਪਣੇ ਅਸਥਾਨ ਤੇ ਲੈ ਗਏ। ਤੇ ਸਾਧ ਸੰਗਤ ਜਦੋਂ ਪਿੰਡ ਵਾਲੇ ਨਾਲ ਗਏ, ਉੱਥੋਂ ਫਿਰ ਬਾਬਾ ਜੀ ਨੇ ਸੇਵਾਦਾਰ ਤੇ ਲੰਬੜਦਾਰ ਪਿੰਡ ਵਾਲੇ ਨੂੰ ਮੋੜ ਦਿੱਤਾ, ਕਹਿੰਦੇ ਜਾ ਹੁਣ ਤੇਰੇ ਪਿੰਡ ਵਿੱਚ ਮੌਤ ਨਹੀਂ ਹੋਏਗੀ ਪਲੇਗ ਨਾਲ, ਪਰ ਇੱਕ ਗੱਲ ਯਾਦ ਰੱਖੀ, ਇੱਕ ਮਾਈ ਨੇ ਬਚਨ ਤੋੜ ਕੇ ਬਾਹਰ ਨਿਕਲੀ ਹੈ, ਉਹਨੂੰ ਕੋਈ ਨਹੀਂ ਬਚਾ ਸਕਦਾ, ਉਹ ਕੱਲ ਭਾਣਾ ਵਰਤਣਾ ਵਰਤਣਾ। ਪਿੰਡ ਵਾਲੇ ਮੌਜੂਦ ਨੇ ਸਾਧ ਸਿੰਘ, ਉਹ ਸਭ ਕੁਝ ਹੋਇਆ ਉਸ ਮਾਈ ਤੋਂ ਅਗਲੇ ਦਿਨ, ਉਹਦੀ 7 ਦਿਨ ਦੇ ਅੰਦਰ ਉਹ ਮਾਈ ਦੀ ਮੌਤ, ਉਹ ਤੋਂ ਬਾਅਦ ਪਿੰਡ ਵਿੱਚ ਕਿਸੇ ਬੰਦੇ ਦੀ ਪਲੇਗ ਨਾਲ ਮੌਤ ਨਹੀਂ ਹੋਈ। ਕਹਿਣ ਤੋਂ ਭਾਵ ਸਾਧੂ ਕੋਲ ਸਭ ਕੁਝ ਹੈ, ਕੋਈ ਕਹਿੰਦਾ ਝਾੜੂ ਲਾ ਕੇ ਜੀ ਬਿਮਾਰੀ ਲੈ ਗਿਆ, ਕੋਈ ਕਹਿੰਦਾ ਕੂੜੇ ਨਾਲ ਲੈ ਗਏ, ਸਾਧੂ ਆਪਣੇ ਬਚਨਾਂ ਵਿੱਚ ਰੱਬ ਨੂੰ ਜਦੋਂ ਸਿੱਧੀ ਗੱਲ ਕਰ ਲਏ ਸਾਧ ਸੰਗਤ, ਰੱਬ ਨੂੰ ਹੁਕਮ ਤਬਦੀਲ ਕਰਨੇ ਪੈਂਦੇ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਐਵੇਂ ਥੋੜੀ ਲਿਖਿਆ ਕਿ ਮੇਰੀ ਬੰਨ ਦੀ ਭਗਤ ਛੜਾਵੇ, ਬੰਨ ਦੇ ਭਗਤ ਨਾ ਛੁੱਟੇ ਮੋਹੇ, ਇੱਕ ਸਮੇਂ ਮੋਕੋਂ ਗਏ ਬੰਦ ਹੈ, ਤੋਫਨ ਮੋਹ ਪੈ ਜਵਾਬ ਨਾ ਹੋਏ। ਕਹਿਣ ਨੂੰ ਜਿੰਨਾ ਮਰਜ਼ੀ ਧਰ ਕਰੀ ਜਾਓ, ਜਦੋਂ ਰੱਬ ਦੀ ਦਰਗਾਹ ਵਿੱਚ ਸਾਧੂ ਦਾ ਕੋਈ ਸਹਿ ਸੁਭਾਅ ਬਚਨ ਹੋ ਜਾਏ, ਉਹ ਗੁਰੂ ਦੀ ਜਾਮਣੀ ਪਾ ਦਿੰਦਾ ਤੇ ਰੱਬ ਨੂੰ ਸਭ ਕੁਝ ਤਬਦੀਲ ਕਰਨਾ ਪੈਂਦਾ। ਸੰਤ ਬਾਬਾ ਅਜੀਤ ਸਿੰਘ ਦੀ ਹੰਸਾਲੀ ਵਾਲੇ, ਉਹਨਾਂ ਦੀ ਜਗ੍ਹਾ ਉੱਤੇ ਜਿਹਨਾਂ ਨੂੰ ਸੇਵਾ ਮਿਲੀ ਹੈ, ਬੜੇ ਸਾਲ ਉਹਨਾਂ ਨੇ ਸੇਵਾ ਕਮਾਈ। ਜਦੋਂ ਪਹਿਲਾਂ ਪਹਿਲਾਂ ਆਏ ਤਾਂ ਸਾਧ ਸਿੰਘ ਤੋਂ ਸ਼ਿਪ ਵਿੱਚ ਨੌਕਰੀ ਕਰਦੇ ਸੀ। ਪਹਿਲੇ ਦਿਨ ਹੀ ਬਾਬਾ ਜੀ ਨੇ ਕਹਿ ਦਿੱਤਾ, ਭਾਈ ਕੀ ਕੰਮ ਕਰਦੇ? ਕਹਿੰਦੇ ਸ਼ਿਪ। ਕਹਿੰਦੇ ਉਹ ਕੀ? ਕਹਿੰਦੇ ਜੀ ਉਹ ਪਾਣੀ 'ਚ ਜਿਹੜੇ ਜਹਾਜ਼ ਚੱਲਦੇ। ਕਹਿੰਦੇ ਅੱਛਾ, ਇੱਦਾਂ ਕਹਿੰਦੇ ਜਹਾਜ਼ਾਂ ਵਾਲਾ ਤੂੰ ਜਹਾਜ਼ ਚਲਾਉਣਾ? ਕਹਿੰਦੇ ਹਾਂਜੀ, ਪਾਣੀ ਵਿੱਚ ਜਿਹੜੇ ਚੱਲਦੇ ਕੋਲ ਰੱਖ ਲੈ। ਕਹਿੰਦੇ ਭਾਈ ਜਾਣਾ ਨਹੀਂ ਜਿੰਨੀ ਦੇਰ ਅਸੀਂ ਨਾ ਕਹੀਏ। ਪਹਿਲੀ ਗੱਲ ਤੇ ਸਾਧ ਸੰਗਤ, ਸਾਧੂ ਦੀ ਸੰਗਤ ਸੋਚ ਸਮਝ ਕੇ ਕਰਨੀ ਚਾਹੀਦੀ। ਜਾ ਤੇ ਕਰੇ ਨਾ ਕੋਈ, ਜੇ ਕਰਨੀ ਹੈ ਫਿਰ ਪੱਕਾ ਦ੍ਰਿੜਤਾ ਨਾਲ ਆਉਣਾ ਪੈਂਦਾ, ਫਿਰ ਬਚਨ ਕਮਾਉਣਾ ਪੈਂਦਾ। ਅਸੀਂ ਇੱਕ ਗੁਰਮੁਖ ਪਿਆਰੇ ਪਿਆਰ ਵਾਲੇ ਨੇ ਤੇ ਉਹ ਮਹਾਂਪੁਰਸ਼ ਬੜੇ ਬੰਦਗੀ ਵਾਲੇ ਚਲੇ ਗਏ। ਮੈਂ ਉਹ ਜਿਹੜੇ ਮੋਹਰੇ ਉਹਨਾਂ ਦੇ ਸੇਵਾ ਕਰਦੇ, ਉਹਨਾਂ ਨੂੰ ਕਿਹਾ ਬਾਬਾ ਜੀ ਤੂੰ ਬਚਨ ਲੈਣਾ ਵੀ ਕੋਈ ਸੇਵਾ ਬਖਸ਼ ਦੇਣ, ਕੋਈ ਸੇਵਾ ਲਾਉਣ। ਕਿਸੇ ਜਪਣ ਵਾਲੇ ਦੇ ਕਹੇ ਉੱਤੇ ਕਈ ਵਾਰ ਕੀਤਾ ਕਰਮ ਕਿਤੇ ਦੀ ਕਿਤੇ ਪਹੁੰਚਾ ਦਿੰਦਾ, ਕਿਤੇ ਕਥਾ ਕਰਨ ਜੋਗੇ ਨਾ ਰਹਿ ਜਾਈਏ। ਬੇਨਤੀ ਕੀਤੀ ਜੀ ਸੇਵਾ ਕੋਈ ਲਾ ਦਿਓ। ਉਹ ਜਿਹੜਾ ਮੋਹਰੇ ਗੱਲ ਕਰਾਉਂਦੇ ਨਾ ਸੇਵਾਦਾਰ ਗੜਵਈ ਰੱਖੇ ਹੋਏ, ਉਹ ਬਾਂਹ ਪਕੜ ਕੇ ਕਹਿੰਦੇ ਗਿਆਨੀ ਜੀ ਹਾ ਗੱਲ ਨਾ ਕਹੋ, ਬਚਨ ਲੈਣਾ। ਪੁੱਛਿਆ ਕਿਉਂ? ਕਹਿੰਦੇ ਐਵੇਂ ਨਾ ਕਹਿ ਦਿਓ ਕਿ ਜੀ ਕੋਈ ਸੇਵਾ ਲਾ ਦਿਓ। ਕਹਿੰਦੇ ਜੇ ਲਾਤੀ ਫਿਰ ਵੇਖ ਲਓ, ਕਰਨੀ ਪੈਣੀ, ਹੋ ਸਕਦਾ ਉਹ ਕਹਿਣ ਇੱਥੇ ਰਹਿਣਾ 2 ਸਾਲ, ਛੱਡ ਦਿਓ ਕਥਾ। ਕਹਿੰਦੇ ਛੱਡ ਦੋਗੇ? ਤੁਸੀਂ ਤਾਂ ਕੱਲ ਦਾ ਪ੍ਰੋਗਰਾਮ ਨਹੀਂ ਛੱਡਣਾ, ਤੁਸੀਂ ਤਾਂ ਡੈਰੀ ਚੁੱਕੀ ਫਿਰਦੇ ਹੋ, ਕੱਲ ਨੂੰ ਫਲਾਨੀ ਜਗ੍ਹਾ ਜਾਣਾ, ਉੱਥੇ ਜਾਣਾ, ਹੋ ਸਕਦਾ ਉਹ ਕਹਿਣ ਇੱਥੇ ਰਹੋ ਭਾਈ, ਜਾਣਾ ਨਹੀਂ ਕਿਤੇ। ਕਹਿੰਦੇ ਰਹਿ ਲਓਗੇ? ਸਾਲ ਸੇਵਾ ਲਾਤੀ 2 ਸਾਲ। ਮੈਂ ਕਿਹਾ ਜੀ ਇਹ ਤੇ ਔਖਾ। ਕਹਿੰਦੇ ਨਹੀਂ, ਬਸ ਫਿਰ ਮੱਥਾ ਟੇਕੋ, ਸਤਿਕਾਰ ਕਰੋ, ਉਦੇ ਪਿਆਰ ਲਓ, ਉਦੇ ਠੀਕ। ਸੋ ਜਾਂ ਤਾਂ ਸੰਗਤ ਨਾ ਕਰੀਏ, ਜੇ ਸੰਗਤ ਕਰੀਏ ਫਿਰ ਬਹੁਤ ਜ਼ਿਆਦਾ ਸਾਧ ਸੰਗਤ ਦ੍ਰਿੜਤਾ ਵਾਲਾ ਗੁਰਸਿੱਖ ਗੁਰਮੁਖ ਪਿਆਰਾ ਚਾਹੀਦਾ। ਤਾਂ ਉਹ ਜਦੋਂ ਆ ਗਏ ਤੇ ਮਹਾਂਪੁਰੇ ਕਹਿੰਦੇ ਭਾਈ ਜਾਣਾ ਨੀ ਜਿੰਨੀ ਦੇਰ ਅਸੀਂ ਨਾ ਕਹੀਏ। ਕਹਿੰਦੇ ਜੀ 7 ਵਜਨ ਸ਼ਾਮਾਂ ਪੈ ਗਈਆਂ, ਅਗਲੀ ਸਵੇਰ ਹੋ ਗਈ, ਤਾਂ ਅਗਲੇ ਸ਼ਾਮ ਨੂੰ ਮਨ ਕਾਲਾ ਪੈ ਗਿਆ। ਕਹਿੰਦਾ ਮੈਂ ਤਾਂ ਪਿੰਡੋਂ ਕੱਪੜੇ ਵੀ ਨਹੀਂ ਲਿਆਂਦੇ। ਤੇ ਹੱਥ ਜੋੜ ਕੇ ਜਦੋਂ ਬਾਬਾ ਜੀ ਸ਼ਾਮ ਨੂੰ ਬਾਹਰ ਨਿਕਲੇ, ਕਹਿੰਦੇ ਜੀ ਫਿਰ ਮੈਨੂੰ ਅੱਗੇ? ਕਹਿੰਦੇ ਨਹੀਂ ਭਾਈ, ਜਦ ਭੇਜਣ ਹੋ ਭੇਜ ਦਾਂਗੇ। ਤਾਂ ਫਿਰ ਜਿਹੜੇ ਉਹਨਾਂ ਦੇ ਪਿੰਡੋਂ ਸੀ, ਤਾਇਆ ਜੀ ਲੱਗਦੇ, ਮਾਸੜ ਵੀ ਲੱਗਦੇ, ਉਹਨੇ ਕਿਹਾ ਕਹਿੰਦੇ ਭਾਈ ਹੁਣ ਤੂੰ ਕੱਪੜੇ ਮੰਗਾ ਲਾ ਪਰਮਜੀਤ ਸਿੰਘ, ਹੁਣ ਕੋਈ ਪਤਾ ਨਹੀਂ ਕਦੋਂ ਅੱਗੇ ਮਿਲਣੀ। ਕਹਿੰਦੇ ਹੁਣ ਤੂੰ ਪਿੰਡੋਂ ਕੱਪੜੇ ਮੰਗਵਾ ਲਾ, ਹੁਣ ਕੋਈ ਪਤਾ ਨਹੀਂ ਅੱਗੇ ਕਦੋਂ ਮਿਲਣੀ ਹੈ। ਅਗਲੇ ਦਿਨ ਸਾਧ ਸੰਗਤ ਪਿੰਡੋਂ ਕੱਪੜੇ ਮੰਗਵਾ ਲਏ, 2 ਦਿਨ 4 ਦਿਨ 10 ਦਿਨ। ਜਦੋਂ ਕਦੇ ਮੂਹਰੇ ਹੋ ਕੇ ਪੁੱਛਣ ਜੀ ਪਿੰਡ ਜਾਵਾਂ ਫਿਰ ਜੀ, ਕਹਿੰਦੇ ਜਾਂ ਭੇਜਣਾ ਹੋਊ ਭਾਈ ਦੱਸ ਦਾਂਗੇ, ਵਾਰ ਵਾਰ ਨਹੀਂ ਪੁੱਛੀਦਾ। ਕਹਿੰਦੇ 7 ਵਜੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, इंसुलेशन दे नाल नाल किसे भी प्रकार दे कस्टम मेटल मिटन साइडिंग दे सामान बारे कोई भी जानकारी लैन लई तुसी अज ही निर्वैर जौहल जी नू 403-690-8700 यानी 403-690-8700 जा फिर भजन सिंह जौहल जी नू 403-561-0227 यानी 403-561-0227 ते संपर्क कर सकते हो। सुंदर बिल्डिंग एंड सप्लाईज लिमिटेड दे ऑफिस दा पता है यूनिट नंबर 4612 6th स्ट्रीट नॉर्थ ईस्ट कैलगरी। प्रोग्राम दा ए हिस्सा तुहाडे तक M&R रूफिंग एंड साइटिंग लिमिटेड दे सहयोग नाल पहुंचाया जा रहा है। इना तो किसी भी तरह दी रूफिंग साइडिंग स्टुको सॉफ्ट फेशिया स्मार्ट रिम फ्लैट रूफ अते रेनोवेशन बारे कोई भी जानकारी लैन लई तुसी रंजीत विर्क जी नू 403-903-0483 यानी 403-903-0483 ते संपर्क कर सकते हो। M&R रूफिंग एंड साइडिंग लिमिटेड। प्रोग्राम दा ए हिस्सा तुहाडे तक कैसडी हे इंजरी लॉ तो तारा कैसडी जी दे सहयोग नाल पहुंचाया जा रहा है। इना तो किसी भी तरह दे मोटर व्हीकल एक्सीडेंट इंजरी क्लेम बारे कोई भी जानकारी लैन लई तुसी तारा कैसडी जी नू 403-770-1099 यानी 403-777-1099 ते संपर्क कर सकते हो। कैसडी हे इंजरी ला दा पता है यूनिट नंबर 1507 14 एवेन्यू साउथ वेस्ट कैलगरी।
0: कहने हुण तो पिंडो कपड़े मंगवा ला, हुण कोई पता नहीं अगे कदों मिलनी है। अगले दिन सा संगत पिंडो कपड़े मंगवा ले, दो दिन चार दिन दस दिन जदों कदे मूहरे होके पुछण जी पिंड जावा फिर जी। कहने जब भेजना हो भाई दस दंगे, बार बार नहीं पुछी दा। कहने सत वचन दो महीने गुजर गए ते सात संगत इस वेले 10:30-11 बजे रात दे ते बाबा जी कुली चो बहर निकल के लभदे फिरन। कहने भाई जहाजा कितने बंदा? कहने जी वह सेवा करके हटे पतीले धो के लंगर। कहने छेती बुलाओ। उन्होंने सद्या ते सद के कहने भाई ऐ कर छेती करो, इतने किसी की गड्डी लो जाओ लुधियाने चले जाओ, उत्थे फलाना डॉक्टर है। वह कहने दिल का डॉक्टर है, इलाज लूज करना, उन्होंने जाके दिखा। कहने बाबा जी मैनू तो होया ही नहीं कुछ। कहने नहीं भाई लुधियाने चल जाओ उस डॉक्टर को। कहने बाबा जी मैनू कुछ होया ही नहीं, मेरा तो 2-4 दिन तो मोढ़ा जहा दर्द करता है। कहने कोई गल नहीं भाई तुसी लुधियाने जाओ। इनी गल कह के कुली च बढ़ गए। तो कहने मैं नाल दे सेवादार नू कह जद कोई बीमारी नहीं तो फिर कदे वास्ते डॉक्टर को जाना। जे बाबा जी कहने चलो सवेरे चल जाए, कहना असि थोड़े जा ढिले पै गए। 10 मिनट बाद कुली चो फिर निकल के बहर आ गए। कहने भाई तुसी गए नहीं हजे, छेती जाओ। कहने फिर मुरुति उन्होंने को गड्डी सी डेरे चले गए। राती 12:30-1 जाके डुकरी डॉक्टर उठाल लिया लुधियाने। ओनू कहा सानू बाबा जी ने घले चेकअप करो। वो चेकअप कर लग पाया, तुसी हैरान होवोगे स्ट्रेचर दे पाया चेक करदिया करदिया वो कहना अचानक पूरे कपड़े त्रेली आई पसीने नाल भिज गए। वो डॉक्टर ने कहा छेती एमरजेंसी लै जाओ, तेनू अटैक आ गया हार्ट का। डॉक्टर दे कोल बैठे हार्ट का अटैक है। 4 बजे तक साह संगत तो इलाज करते रहे, ता सर्जरी वो जो कुछ होना सी उन्होंने किया। ते सवेरे 6:30 एक अटैक होर हो गया। वो डॉक्टर हैरान सी, कहना हुण बचण दे चांस नहीं। ते तीजा अटैक जदों होया ते साध संगत तो बंदा पूरा हो गया। डॉक्टर ने सवेरे 9:30 नाल दे बंदे नू सेवादार नू कहा वे बंदा मर गया। तो ते साध संगत उदों लैंडलाइन फोन सी उथों डॉक्टर दे होस्पिटल तो वह सेवादार ने फोन किया डेरे। कहने जी वह जहाजा वाला बंदा तो चढ़ाई कर गया जी परमजीत सिंह, डेरे च रौला पै गया। 10:30 महापुरश कुली चो बहर निकले। उन्होंने फिर वह डरदियां डरदियां गड़वई ने दसिया। कहने जी राती कहने हाँ भाई सचो रात वाले का की होया जिहड़े लुधियाने कले। कहने जी वह तो सवेरे तीजा अटैक हो गया, वह तो मर गया जी। कहने वह किदां मर गया? कहने बाबा जी उन्होंने हार्ट अटैक होया। कहने वह की हुंदा? ਕਹਿੰਦੇ ਜੀ ਉਹ ਡਾਕਟਰ ਕਹਿੰਦੇ ਵੀ ਤਾਂ ਦਿਲ ਕੰਮ ਕਰਨ ਛੱਡ ਗਿਆ ਤੇ ਦਿਲ ਹੁਣ ਕੰਮ ਨਹੀਂ ਕਰਦਾ, ਇਸ ਕਰਕੇ ਬਾਬਾ ਜੀ ਉਹ 9:30 10 ਵਜੇ ਫੋਨ ਆ ਗਿਆ, ਉਹ ਪੂਰਾ ਹੋ ਗਿਆ। ਬਾਬਾ ਜੀ 2 ਮਿੰਟ ਚੁੱਪ ਰਹੇ ਤੇ 2 ਮਿੰਟਾਂ ਬਾਅਦ ਥੋੜਾ ਜਿਹਾ ਮੁਸਕਰਾ ਕੇ ਬੋਲੇ, ਕਹਿੰਦੇ ਭਾਈ ਡਾਕਟਰ ਨੂੰ ਫੋਨ ਕਰੋ, ਉਹਨੂੰ ਕਹੋ ਥੋੜਾ ਬਹੁਤਾ ਇਹਨੂੰ ਹਿਲਾ ਲੂ ਕੇ ਏਦਾਂ ਦੱਬ ਕੇ ਵੇਖੇ ਜੀ ਦਿਲ ਦਾ ਕੀ ਹੈ, ਕਦੇ ਦਿਲ ਬੰਦ ਹੋ ਜਾਂਦਾ ਕਦੇ ਚੱਲ ਵੀ ਪੈਂਦਾ। ਕਹਿੰਦੇ ਕਹੋ ਡਾਕਟਰ ਨੂੰ ਮਰ ਜਾਏ ਹਿਲਾ ਹਲੂ ਕੇ ਦੇਖੇ ਦੱਬ ਕੇ। ਕਹਿੰਦੇ ਮਹਾਰਾਜ 7 ਵਜੇ ਉੱਥੋਂ ਡਾਕਟਰ ਨੂੰ ਫੋਨ ਕੀਤਾ, ਕਹਿੰਦੇ ਬਾਬਾ ਜੀ ਨੇ ਕਿਸੇ ਨੂੰ ਦੱਬ ਕੇ ਦੇਖੋ ਹਿਲਾ ਕੇ ਦਿਲ ਦਾ ਕੀ ਹੈ, ਦਿਲ ਕਦੇ ਬੰਦ ਹੋ ਜਾਂਦਾ ਕਦੇ ਚੱਲ ਵੀ ਪੈਂਦਾ। ਉਹ ਡਾਕਟਰ ਵੀ ਭਾਵਨਾ ਵਾਲਾ ਸੀ ਸਾਧ ਸੰਗਤ, ਉਹਨੇ ਜਾ ਕੇ ਫਿਰ ਉਸੇ ਤਰ੍ਹਾਂ ਪੰਪਿੰਗ ਕੀਤੀ ਉਹਨੂੰ ਚੈਸਟ ਤੋਂ ਤੇ ਤੁਸੀਂ ਹੈਰਾਨ ਹੋਵੋਗੇ, ਥੋੜੇ ਮਿੰਟਾਂ ਬਾਅਦ ਸਵਾਸ ਚੱਲ ਪਿਆ, ਦਿਲ ਚੱਲ ਪਿਆ, ਬੰਦਾ ਜਿਉਂਦਾ ਹੈ, ਸਰੀਰ ਜਿਉਂਦਾ ਹੈ। ਇਹ ਅਸੀਂ ਲੋਕ ਤਰਕ ਕਰ ਰਹੇ ਜਿਨ੍ਹਾਂ ਦੇ ਅੰਦਰ ਸਾਧ ਸੰਗਤ ਜੀ ਸ਼ਰਧਾ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਸਾਧੂ ਹੁੰਦਾ ਪਰ ਉਹ ਭਾਣੇ ਤੇ ਰਜਾ ਵਿੱਚ ਰਹਿੰਦਾ, ਉਹ ਰਾਹ ਜਾਂਦਿਆਂ ਨੂੰ ਐਵੇਂ ਜਿਉਂਦੇ ਨਹੀਂ ਕਰਦਾ ਫਿਰਦਾ, ਉਹ ਐਵੇਂ ਰੱਬ ਦੇ ਹੁਕਮ ਵਿੱਚ ਦਖਲ ਨਹੀਂ ਦਿੰਦਾ, ਉਹਦੇ ਹੁਕਮ ਵਿੱਚ ਚੱਲਦਾ। ਪ੍ਰਭ ਕਾ ਕੀਆ ਮਿੱਠਾ ਮਾਨੈ, ਪਰ ਜਦੋਂ ਦਖਲ ਦੇਦਾ ਫਿਰ ਸਾਧ ਸੰਗਤ ਰੱਬ ਨੂੰ ਤਬਦੀਲ ਕਰਨਾ ਪੈਂਦਾ ਸਭ ਕੁਝ। ਇਹ

ਇੱਥੇ ਮਾੜੀ ਜੇ ਕਿਸੇ ਦੀ ਕੀਤੀ ਅਰਦਾਸ ਪੂਰੀ ਹੋ ਜਾਏ, ਉਹ ਸਾਰੀ ਉਮਰ ਸੁਣਾਉਂਦਾ ਰਹਿੰਦਾ, ਤੁਹਾਡੇ ਜਿਹੜਾ ਬੱਚਾ ਹੋਇਆ ਮੈਂ ਅਰਦਾਸ ਕੀਤੀ ਸੀ। ਪਰ ਸੰਤ ਦਾ ਸਾਧ ਸੰਗਤ ਦੁਨੀਆਂ ਵਿੱਚ ਰਹਿਤ ਹੀ ਵੱਖਰੀ ਹੈ। ਉਹ ਦੁਨੀਆਂ ਇੱਧਰ ਤੋਂ ਉੱਧਰ ਕਰਨ ਦੀ ਸਮਰੱਥਾ ਰੱਖਦੇ ਨੇ, ਪਰ ਉਹਨਾਂ ਦੀ ਰਸਨਾ ਤੋਂ ਕਦੇ ਨਹੀਂ ਸੁਣੋਗੇ ਮੈਂ ਕੀਤਾ ਹੈ। ਇੱਕੋ ਚੀਜ਼ ਹੋਏ ਰਹੇ ਸਭ ਕੀ ਪਗਸ਼ਾਰ, ਹੱਥ ਜੁੜੇ ਰਹਿੰਦੇ ਨੇ, ਉਹ ਦੁਨੀਆਂ ਨੂੰ ਕਹਿੰਦੇ ਨਹੀਂ ਕਦੇ ਮੈਂ ਕੀਤਾ। ਸਾਧ ਸੰਗਤ ਇਹ ਹੈ ਸੰਤ ਦੀ ਨਿਸ਼ਾਨੀ, ਸੰਤ ਕੀ ਰਹਿਤ। ਸੁਣੋ ਮੇਰੇ ਭਾਈ, ਉਹ ਕੀ ਮਹਿਮਾ ਕਥਨ ਨਾ ਜਾਏ। ਫਿਰ ਉਹਨਾਂ ਕੋਲ ਕਿੱਡੀ ਵੱਡੀ ਪ੍ਰਾਪਰਟੀ, ਵਰਤਣ ਜਾ ਕੇ ਕੇਵਲ ਨਾਮ। ਉਹਨਾਂ ਦੇ ਕੋਲ ਵਰਤਣ ਵਾਸਤੇ ਧਨ ਦੌਲਤ ਪਦਾਰਥ ਸੰਸਾਰ ਦੇ ਲੋਕ ਨਹੀਂ, ਉਹਨਾਂ ਦੀ ਮਿਲ ਵਰਤੋਂ ਇੱਕੋ ਚੀਜ਼ ਹੈ ਨਾਮ ਨਾਲ। ਉਹਨਾਂ ਨੂੰ ਜਪਣ ਵਾਲੇ ਪਿਆਰੇ ਲੱਗਦੇ ਨੇ, ਖੁਦ ਅਕਾਲ ਪੁਰਖ ਰੱਬ ਦੇ ਨਾਮ ਨਾਲ ਮਿਲ ਵਰਤੋਂ ਹੈ। ਇੱਕੋ ਚੀਜ਼ ਦੀ ਪ੍ਰਾਪਰਟੀ ਹੈ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ। ਤੇ ਸਾਧ ਸੰਗਤ ਉਹ ਜਪ ਜਪ ਕੇ ਇੰਨੇ ਵੱਡੇ ਹੋ ਜਾਂਦੇ ਨੇ, ਪਰ ਲੋਕਾਂ ਦੇ ਸਾਹਮਣੇ ਕਦੇ ਵੀ ਅਹੰਕਾਰ ਵਿੱਚ ਇਹ ਸ਼ਬਦ ਉਹਨਾਂ ਦੀ ਰਸਨਾ ਤੋਂ ਨਹੀਂ ਸੁਣੋਗੇ ਮੈਂ ਕੀਤਾ। ਹੋਏ ਰਹੇ ਸਭ ਕੀ ਪਗਸ਼ਾ, ਜੋ ਕੁਝ ਉਹਨਾਂ ਕੋਲੋਂ ਸਹਿ ਸੁਭਾਏ ਹੁੰਦਾ ਉਹ ਸਭ ਕੁਝ ਗੁਰੂ ਨੂੰ ਦੇ ਦਿੰਦੇ ਨੇ, ਆਪਣੇ ਆਪ ਨੂੰ ਵਿੱਚੋਂ ਕੱਢ ਲੈਂਦੇ ਨੇ। ਸੰਤ ਸੰਸਾਰ ਵਿੱਚ ਕਰਿੰਦਾ ਬਣ ਕੇ ਕੰਮ ਕਰਦਾ, ਕਦੇ ਧਿਰ ਬਣ ਕੇ ਨਹੀਂ। ਕਰਿੰਦੇ ਦਾ ਭਾਵ ਸਾ ਸੰਗਤ ਜਿਵੇਂ ਕਿਸੇ ਨੇ ਡਰਾਈਵਰ ਰੱਖਿਆ ਹੋਵੇ ਨਾ, ਉਹ ਸਾਰਾ ਦਿਨ ਸੈਂਕੜੇ ਹਜ਼ਾਰਾਂ ਕਿਲੋਮੀਟਰ ਗੱਡੀ ਡਰਾਈਵ ਕਰਦਾ, ਸ਼ਾਮਾਂ ਨੂੰ ਲਿਜਾ ਕੇ ਮਾਲਕ ਦੇ ਵਿਹੜੇ ਵਿੱਚ ਖੜੀ ਕਰ ਦਿੰਦਾ, ਟੁੱਟ ਭੱਜ ਮਾਲਕ ਦੀ ਹੈ, ਉਹ ਸਿਰਫ ਚਲਾਉਂਦਾ। ਏਦਾਂ ਸੰਤ ਦੁਨੀਆਂ ਵਿੱਚ ਵਰਤਦਾ। ਸਾਧ ਸੰਗਤ ਘੱਟ ਵੱਧ ਸਭ ਕੁਝ ਮਾਲਕ ਦਾ, ਉਹ ਕਰਿੰਦਾ ਬਣ ਕੇ ਕੰਮ ਕਰਦਾ, ਸਭ ਕੁਝ ਮਾਲਕ ਨੂੰ ਗੁਰੂ ਨੂੰ ਸੌਂਪ ਦਿੰਦਾ, ਆਪਣੇ ਆਪ ਨੂੰ ਵਿੱਚੋਂ ਕੱਢ ਲੈਂਦਾ, ਆਪਣੀ ਕੋਈ ਜ਼ਿੰਮੇਵਾਰੀ ਨਹੀਂ, ਕਿਉਂਕਿ ਉਹ ਆਪਣੀ ਹੋਂਦ ਰੱਖਦਾ ਹੀ ਨਹੀਂ। ਉਹਦੀ ਆਪਣੀ ਹੋਂਦ ਮਿਟ ਜਾਂਦੀ ਹੈ, ਉਹ ਉਹਦਾ ਰੂਪ ਹੋ ਜਾਂਦਾ। ਇਹਨੂੰ ਹਜ਼ੂਰ ਨੇ ਕਿਹਾ, ਜਬ ਹਮ ਹੋਤੇ ਤਬ ਤੂੰ ਨਾਹੀ। ਜਿਹੜੇ ਕਹਿੰਦੇ ਰੱਬ ਕਿੱਥੇ ਕਿਵੇਂ ਜੀ ਹੋ ਜਾਂਦਾ, ਮੈਂ ਛੱਡੋਂਗੇ ਤਾਂ ਉਹ ਚੀਜ਼ ਨਜ਼ਰ ਆਏਗੀ ਨਾ, ਉਹਨਾਂ ਦੀ ਮਿਟ ਜਾਂਦੀ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ, ਅਨਲ ਗਮ ਜੈਸੇ ਲਹਿਰ ਮੈਂ ਉਦਤ ਜਲ ਕੇਵਲ ਜਲ ਮਾਹੀ। ਜਿਵੇਂ ਸਮੁੰਦਰ ਵਿੱਚ ਸਾਗਰ ਵਿੱਚ ਲਹਿਰਾਂ ਉੱਠਦੀਆਂ ਨੇ, ਉਹਦੇ ਵਿੱਚ ਹੀ ਸਮਾ ਜਾਂਦੀਆਂ ਨੇ, ਏਦਾਂ ਸੰਤ ਅਕਾਲ ਪੁਰਖ ਦੇ ਵਿੱਚੋਂ ਉੱਠਦਾ, ਉਹਦੇ ਵਿੱਚ ਹੀ ਸਮਾਇਆ ਰਹਿੰਦਾ। ਸੰਤ ਕੋਲੋਂ ਜੋ ਕੁਝ ਵੀ ਹੁੰਦਾ ਉਹ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਭਾਣੇ ਵਿੱਚ ਉਹਦੇ ਵਿੱਚ ਹੀ ਰਹਿੰਦਾ, ਉਹ ਸੰਸਾਰ ਨਾਲ ਬਿਲਕੁਲ ਅਟੈਚਮੈਂਟ ਨਹੀਂ ਰੱਖਦਾ। ਸਰੀਰ ਸੰਸਾਰ ਵਿੱਚ ਰਹਿੰਦਾ ਪਰ ਉਹ ਖੁਦ ਕਿਸੇ ਹੋਰ ਦੁਨੀਆਂ ਵਿੱਚ ਰਹਿੰਦਾ, ਕਿਸੇ ਹੋਰ ਦੁਨੀਆਂ ਦਾ ਵਾਸੀ ਹੋ ਜਾਂਦਾ, ਕਿਸੇ ਹੋਰ ਮੰਡਲ ਵਿੱਚ ਰਹਿੰਦਾ ਜਿੱਥੇ ਉਹਦੇ ਉੱਤੇ ਨਿੰਦਿਆ, ਉਸਤਤ ਵਧਣਾ ਘਾਟਾ, ਅਮੀਰੀ ਗਰੀਬੀ, ਦੁੱਖ ਸੁੱਖ, ਹਰ ਸੁੱਖ ਖੁਸ਼ੀ ਗਮ, ਮਾਨ ਤੇ ਅਪਮਾਨ, ਇਹਨਾਂ ਚੀਜ਼ਾਂ ਦਾ ਸਿਰ ਹਟਣਾ ਬੰਦ ਹੋ ਜਾਂਦਾ। ਇੱਥੇ ਤੇ ਹੁਣ ਕੱਲ ਕਲੇਸ਼ ਫੇਸਬੁੱਕ ਤੇ ਇੰਨਾ ਪਿਆ, ਇਹਨੂੰ ਕਲੇਸ਼ ਬੋਗੀ ਕਹੋ, ਇੱਕ ਤੁਸੀਂ ਬੋਲ ਕੇ ਵੇਖੋ ਨਾਲ 20 ਜਵਾਬ ਸਵੇਰੇ ਕਮੈਂਟ। ਸਾਧ ਸੰਗਤ ਜਿੰਨੀ ਕਥੀ ਕਥਾ ਕਰਦੀ ਆ ਵੀ ਜਦੋਂ ਨੈਟ ਤੇ ਪੈਣੀ ਨਾ, ਤਰਕ ਵਾਲਿਆਂ ਬੜਾ ਕੁਝ ਕਰਨਾ, ਪਰ ਅਸੀਂ ਕੋਈ ਤਰੀਕਾ ਭਾਲਿਆ ਹੋਇਆ, ਨਾ ਫੇਸਬੁੱਕ ਪੜ੍ਹੋ ਤੇ ਨਾ ਕਿਸੇ ਨੂੰ ਜਵਾਬ ਦਿਓ, ਫਿਰ ਤੁਸੀਂ ਸ਼ਾਂਤ ਰਹੋਗੇ। ਜੇ ਪੜ੍ਹਨ ਲੱਗ ਪਏ, ਜਿਹੜੇ ਸੰਸਾਰੀ ਤੌਰ ਤੇ ਜਿੰਨਾ ਕੱਲ ਕਲੇਸ਼ ਹੈ, ਸਾਧ ਸੰਗਤ ਹੰਕਾਰ ਕਰਕੇ ਪਿਆ ਹੋਇਆ, ਤੁਸੀਂ ਕੱਢ ਕੇ ਵੇਖੋ ਕਿੰਨਾ ਰੌਲਾ। ਇਹ ਤਾਂ ਸਤਿਗੁਰੂ ਕਿਰਪਾ ਕਰੇ, ਜਿਹਨਾਂ ਨੂੰ ਅੰਦਰੋਂ ਸੋਝੀ ਆ ਗਈ ਉਹ ਇਸ ਕਲੇਸ਼ ਵਿੱਚ ਪੈਂਦੇ ਨਹੀਂ। ਉਹਨਾਂ ਨੂੰ ਪਤਾ, ਭਾਵੇਂ ਬੁਰਾ ਕਹੋ ਭਾਵੇਂ ਭਲਾ ਕਹੋ, ਹਮ ਤਨ ਦਿਓ ਹੈ ਢਾਰ। ਸੋ ਸਾਧੂ ਉਹਨੂੰ ਕਹਿੰਦੇ ਨੇ ਜਿਹਦੇ ਉੱਤੇ ਨਾ ਚੀਜ਼ਾਂ ਦਾ ਅਸਰ ਹੋਣਾ ਬੰਦ ਹੋ ਜਾਏ। ਇਹਨੂੰ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿਹਾ, ਉਹ ਹੋਰ ਦੁਨੀਆਂ ਦਾ ਵਾਸੀ ਕਿਵੇਂ ਜੀ? ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਕਿ ਉਹਦੇ ਉੱਤੇ ਮਹਾਨ ਅਪਮਾਨ, ਉਸਤਤ ਨਿੰਦਿਆ, ਹਰ ਇੱਕ ਸੋ ਖੁਸ਼ੀ ਗਮ, ਇਹਨਾਂ ਚੀਜ਼ਾਂ ਦਾ ਅਸਰ ਹੀ ਨਹੀਂ ਹੁੰਦਾ। ਤਾਂਹੀਓ ਹਜ਼ੂਰ ਨੇ ਕਿਹਾ, ਉਸਤਤ ਨਿੰਦਾ ਦੋ ਤੇ ਅੱਗੇ, ਦੁਨੀਆਂ ਦੀ ਵਡਿਆਈ ਕਰੇ ਨਹੀਂ ਲੈਂਦੇ, ਸੰਸਾਰੋਂ ਦੀ ਨਿੰਦਿਆ ਕਰਨ ਲੱਗ ਜਾਏ ਉਹ ਤਾਂ ਅਸਰ ਹੀ ਨਹੀਂ ਹੁੰਦਾ। ਜਿਹਦੇ ਉੱਤੇ ਉਸਤਤ ਦਾ ਅਸਰ ਹੈ ਉਹਦੇ ਉੱਤੇ ਨਿੰਦਿਆ ਦਾ ਵੀ ਅਸਰ ਹੈ। ਆਹ ਸਿਆਪੇ ਸਭ ਵਡਿਆਈ ਦੇ ਪਏ ਹੋਏ ਸਾਧ ਸੰਗਤ, ਜਦੋਂ ਲੱਖਾਂ ਲੋਕ ਵਡਿਆਈ ਕਰਦੇ ਨੇ ਬੰਦਾ ਫੁੱਲ ਜਾਂਦਾ, ਹੁਣ 4 ਕੁ ਬੰਦੇ ਨਿੰਦਿਆ ਕਰਦੇ ਨੇ, ਹੁਣ ਵੇਖੋ ਹਾਲ ਕੀ ਹੈ, ਹੁਣ ਤੜਫ ਰਹੇ ਨੇ। ਇਸ ਲਈ ਸਾਧੂ ਦੇ ਅੰਦਰ ਪਾਤਸ਼ਾਹ ਨੇ ਬਾਣੀ ਅੰਦਰ ਬਚਨ ਕਿਹਾ, ਉਹਦਾ ਲਾਈਫ ਸਟਾਈਲ, ਉਹਦੀ ਜੀਵਨ ਰਹਿਤ ਇਸ ਤਰ੍ਹਾਂ ਦੀ ਹੈ
ਕਿ ਉਸਤਤ ਨਿੰਦਾ ਦੂਤ ਆਗੇ ਖੋਜੇ ਪਦ ਨਿਰਵਨ ਜਨ ਨਾਨਕ ਖੇਲ ਕਠਿਨ ਹੈ ਕਿਨਹੂ ਗੁਰਮੁਖ ਜਾਨਾ। ਇਹ ਕੋਈ ਵਿਰਲਾ ਜਾਣਦਾ ਦੋਵੇਂ ਚੀਜ਼ਾਂ ਤਿਆਗ ਦੇਣੀ। ਮੈਨੂੰ ਇਹ ਗੱਲ ਸੁਣਾ ਕੇ ਬੜਾ ਆਨੰਦ ਆਉਂਦਾ, ਉਹ ਸਮਕਸ਼ ਮੈਂ ਤੁਹਾਡੇ ਕਰਾਂ ਫਿਰ ਸਮਾਪਤੀ ਹੈ। ਸਾਧ ਸੰਗਤ ਨਾ ਉਸਤਤ ਤੇ ਨਾ ਨਿੰਦਿਆ, ਦੋਵੇਂ ਚੀਜ਼ਾਂ ਨੇ। ਕਦੇ ਸ਼ਬਦ ਪੜੋ ਬਾਣੀ ਦੇ ਅੰਦਰ, ਇਸ ਸ਼ਬਦ ਵਿੱਚ ਵੀ ਹੈ ਉਸਤਤ ਨਿੰਦਾ ਦੋਊ ਤਿਆਗ ਹੈ। ਇੱਕ ਸ਼ਬਦ ਅਕਸਰ ਤੁਸੀਂ ਸੁਣਦੇ ਹੋ, ਜਦੋਂ ਬੱਚੇ ਤੇ ਬੱਚੀ ਦਾ ਆਨੰਦ ਕਾਰਜ ਹੁੰਦਾ ਹੈ, ਜਦੋਂ ਕੋਈ ਬੱਚੀ ਪਤੀ ਵਾਲੀ ਬਣਦੀ ਹੈ, ਜਦੋਂ ਕੋਈ ਜਪਣ ਵਾਲਾ ਗੁਰਮੁਖ ਰੱਬ ਵਾਲਾ ਸੁਹਾਗਣ ਬਣਦੀ ਹੈ, ਤੇ ਸਾਧ ਸੰਗਤ ਉਹ ਤੋਂ ਪਹਿਲਾਂ ਸ਼ਰਤ ਹੈ। ਉਹ ਸ਼ਰਤ ਵਿੱਚ ਵੀ ਉਸਤਤ ਸ਼ਬਦ ਪਹਿਲਾਂ, ਨਿੰਦਿਆ ਸ਼ਬਦ ਬਾਅਦ ਵਿੱਚ। ਗੁਰੂ ਕੇ ਕੀਰਤਨੀ ਉਦੋਂ ਪੜਨਗੇ ਜਦੋਂ ਪਿਓ ਉੱਠ ਕੇ ਧੀ ਨੂੰ ਪਤੀ ਦੇ ਹਵਾਲੇ ਕਰਦਾ, ਪੱਲਾ ਪਕੜਾਉਂਦਾ, ਉਦੋਂ ਸ਼ਬਦ ਪੜਿਆ ਜਾਂਦਾ ਉਸਤਤ ਨਿੰਦਾ ਨਾਨਕ ਜੀ। ਮੈਂ ਹੱਬ ਵਿਝਾਈ ਛੋੜਿਆ, ਹੱਬ ਕਿਛ ਤਿਆਗੀ, ਹੱਬੇ ਸਾਕ ਕੁੜਾਵੜੇ ਡਿੱਠੇ ਤੋਂ ਪੱਲੇ ਤੈਂਡੇ ਲੱਗੀ। ਪਰ ਪੱਲੇ ਲੱਗਣ ਤੋਂ ਪਹਿਲਾਂ ਕੀ ਸ਼ਰਤ ਹੈ? ਉਸਤਤ ਨਿੰਦਾ ਨਾਨਕ ਜੀ। ਦੋਵੇਂ ਛੱਡਣੇ ਪੈਣਗੇ। ਮੈਂ ਹੱਬ ਵਿਝਾਈ ਛੋੜਿਆ, ਭਾਈ ਉਸਤਤ ਵੀ ਛੱਡ ਦੇ ਦੁਨੀਆਂ ਦੀ ਵਡਿਆਈ ਨਾਲ, ਤੇ ਨਿੰਦਿਆ ਆਪਣੇ ਆਪ ਛੁੱਟ ਜਾਏਗੀ, ਤੇਰੇ ਤੇ ਨਿੰਦਿਆ ਦਾ ਅਸਰ ਹੀ ਨਹੀਂ ਹੋਣਾ। ਬਾਬਾ ਜੀ ਨੂੰ ਕਿਸੇ ਨੇ ਰਾੜਾ ਸਹਿਵਾ ਕੇ ਕਿਹਾ, ਸੇਵਾਦਾਰ ਨੇ, ਕਹਿੰਦੇ ਬਾਬਾ ਜੀ ਪਤਾ ਲੱਗਾ ਕੋਈ? ਕਹਿੰਦੇ ਕਿਹੜੀ ਗੱਲ ਦਾ? ਕਹਿੰਦੇ ਮਹਾਰਾਜ ਤੁਹਾਡੀ ਨਿੰਦਿਆ ਹੀ ਬਹੁਤ ਹੋ ਰਹੀ। ਕਹਿੰਦੇ ਕੀ ਗੱਲ ਹੋਈ? ਕਹਿੰਦੇ ਮਹਾਰਾਜ ਕਿਸੇ ਬੰਦੇ ਨੇ ਮੋਟੇ ਮੋਟੇ ਹੱਥਾਂ 'ਚ ਪਰਚੇ ਛਪਾ ਕੇ ਲਾਤੇ ਤੁਹਾਡੇ, ਕਿ ਰਾੜਾ ਸਾਹਿਬ ਨਹਿਰ ਤੇ ਜੀ ਇੱਕ ਸੰਤ ਰਹਿੰਦੇ ਨੇ, ਉਹ ਲੋਕਾਂ ਨੂੰ ਦੁੱਧ ਪੋਧੀ ਦਾਤ ਦਿੰਦੇ ਜੀ, ਉਹ ਇਸ ਤਰ੍ਹਾਂ ਜੀ। ਕਹਿੰਦੇ ਜੀ ਬੜੀ ਤੁਹਾਡੀ ਇਸ ਤਰ੍ਹਾਂ ਪਰਚੇ ਲਾਏ। ਮਹਾਂਪੁਰਸ਼ ਹੱਸ ਪਏ, ਕਹਿੰਦੇ ਚੰਗੀ ਗੱਲ ਹੈ, ਐਡਵਰਟਾਈਜਮੈਂਟ ਹੋ ਰਹੀ ਹੈ, ਚੰਗੀ ਗੱਲ ਹੈ ਭਾਈ, ਮਸ਼ਹੂਰੀ ਹੋ ਰਹੀ ਹੈ। ਚਿਹਰੇ ਉੱਤੇ ਕੋਈ ਉਦਾਸੀ ਕੋਈ ਕ੍ਰੋਧ ਨਹੀਂ। ਆਮ ਬੰਦੇ ਨੂੰ ਪਤਾ ਲੱਗ ਜਾਏ ਨਾ ਤੇਰੇ ਬਾਰੇ ਆਹ ਕੁਝ ਲੱਗਿਆ ਅਖਬਾਰ ਵਿੱਚ, ਤਾਂ ਫਿਰ ਉਹਦਾ ਚਿਹਰਾ ਵੇਖਣ ਵਾਲਾ ਹੁੰਦਾ। ਮਹਾਂਪੁਰਸ਼ ਹੱਸ ਪਏ, ਕਹਿੰਦੇ ਕੋਈ ਗੱਲ ਨੀ ਭਾਈ, ਐਡਵਰਟਾਈਜਮੈਂਟ ਹੋ ਰਹੀ ਹੈ, ਮਸ਼ਹੂਰੀ ਹੋ ਰਹੀ ਹੈ, ਥੋੜੇ ਦਿਨ ਲੰਘੇ, ਪੰਜਾਂ ਚੌਂ ਦਿਨਾਂ ਬਾਅਦ ਖੱਟੜੇ ਵਾਲੇ ਰਸਤੇ ਜਦੋਂ ਰਾੜਾ ਸਾਹਿਬ ਨੂੰ ਆ ਰਹੇ ਸੀ ਤੇ ਸਾਹਮਣੇ ਬੰਦਾ ਵੇਖਿਆ ਸਾਈਕਲ ਤੇ ਆਉਂਦਾ, ਸੇਵਾਦਾਰ ਨੂੰ ਕਹਿੰਦੇ ਰੁਕੀ, ਉਹ ਬੰਦਾ ਆਉਂਦਾ। ਰੁਕਿਆ ਤਾਂ ਉਹਨੇ ਅਜੇ ਵੀ ਪੋਸਟਰ ਪਿੱਛੇ ਰੱਖੇ ਹੋਏ, ਲੇਡੀ ਵਾਲਾ ਡੋਲੂ ਆਟੇ ਵਾਲਾ ਉਹ ਵੀ ਮੂਹਰੇ ਟੰਗਿਆ ਹੋਇਆ, ਅਜੇ ਵੀ ਪੋਸਟਰ ਲਾਉਂਦਾ। ਕਹਿੰਦੇ ਮਹਾਂਪੁਰਸ਼ ਗਰਮੀ ਦੇ ਦਿਨ ਤੇ ਗੱਡੀ ਚੋਂ ਬਾਹਰ ਨਿਕਲ ਆਏ, ਉਹ ਸਾਈਕਲ ਵਾਲਾ ਡਰ ਗਿਆ ਬੰਦਾ ਪੋਸਟਰ ਲਾਉਣ ਵਾਲਾ, ਉਹਨੂੰ ਤਾਂ ਕਿਸੇ ਨੇ ਪੈਸੇ ਦੇ ਕੇ ਕਿਹਾ ਸੀ ਪੋਸਟਰ ਪਿੰਡ ਪਿੰਡ ਘੁੰਮ ਕੇ ਲਾ ਦੇ, ਤੇ ਮਹਾਂਪੁਰਸ਼ਾਂ ਕਿਹਾ ਭਾਈ ਦੇਖ ਕਿੰਨੀ ਗਰਮੀ ਹੈ, ਤੇਰੇ ਕੱਪੜੇ ਪਸੀਨੇ ਨਾਲ ਭਿੱਜੇ, ਤੂੰ ਕਿੰਨਾ ਔਖਾ ਹੋ ਰਿਹਾ ਸਾਈਕਲ ਤੇ। ਕਹਿੰਦੇ ਆ ਸਾਡੇ ਨਾਲ ਗੱਡੀ ਚ ਬੈਠ, ਜਿਹੜੇ ਪਿੰਡ ਕਹੇਗਾ, ਜਿਹੜੇ ਮੋੜ ਤੇ, ਜਿਹੜੇ ਮੋੜ ਦੇ ਦਰਖਤ ਕੋਲ, ਜਿੱਥੇ ਕਹੇਗਾ ਆਪਾਂ ਆਪ ਲਾਵਾਂਗੇ, ਤੂੰ ਔਖਾ ਕਿਉਂ ਹੁੰਦਾ? ਸੇਵਾਦਾਰ ਨੂੰ ਕਿਹਾ ਭਾਈ ਇਹਦਾ ਸਾਈਕਲ ਲੈ ਲਓ, ਆਪ ਵਿੱਚ ਬਿਠਾਇਆ। ਉਹ ਰੋਵੇ, ਕਹਿੰਦਾ ਜੀ ਨਹੀਂ ਮੇਤੋਂ ਗਲਤੀ ਹੋਈ। ਕਹਿੰਦੇ ਨਾ ਭਾਈ, ਜਿੱਥੇ ਤੂੰ ਕਵੇ ਆਪਾਂ ਤੇਰੇ ਨਾਲ ਚੱਲਦੇ, ਆਪਾਂ ਖੁਦ ਲਾਵਾਂਗੇ ਪਰਚੇ। ਬੜਾ ਹੈਰਾਨ ਹੋ ਗਿਆ। ਮਹਾਂਪੁਰਸ਼ਾਂ ਨੇ ਇੱਕੋ ਹੀ ਦ੍ਰਿਸ਼ਟੀ ਗੱਡੀ ਵਿੱਚ ਬੈਠੇ ਉਹਦੇ ਵੱਲ ਨਜ਼ਰ ਭਰ ਕੇ ਪਾਈ, ਬਸ ਦ੍ਰਿਸ਼ਟ ਪੈਂਦਿਆਂ ਸਾਰ ਉਹ ਜਾਰੋ ਜ਼ਾਰ ਅੰਦਰੋਂ ਰੋ ਪਿਆ। ਕਹਿੰਦਾ ਜੀ ਮੈਂ ਤਾਂ ਚੰਦ ਪੈਸਿਆਂ ਲਈ ਇਹ ਪਾਪ ਕਰ ਰਿਹਾ। ਮਹਾਂਪੁਰਸ਼ਾਂ ਹੱਸ ਕੇ ਕਿਹਾ ਭਾਈ ਨਿੰਦਿਆ ਤਾਂ ਖਾਕ ਮਿੱਟੀ ਦੀ ਵੀ ਮਾੜੀ ਹੈ, ਅਸੀਂ ਤਾਂ ਫਿਰ ਗੁਰੂ ਨਾਨਕ ਦੀ ਬਾਣੀ ਸੁਣਾਉਣ ਵਾਲੇ, ਨਿੰਦਿਆ ਤਾਂ ਖਾਕ ਦੀ ਵੀ ਮਾੜੀ ਹੈ, ਅਸੀਂ ਤਾਂ ਫਿਰ ਗੁਰੂ ਨਾਨਕ ਦੇ ਘਰ ਦੀ ਬਾਣੀ ਸੁਣਾਉਂਦੇ ਹਾਂ। ਇਹ ਨਿੰਦਿਆ ਬੰਦੇ ਨੂੰ ਨਰਕ ਵਿੱਚ ਲੈ ਜਾਂਦੀ ਹੈ, ਸਰ ਪਰ ਜਾਨੋ ਨਰਕ ਹੀ ਪਰੈ। ਇੰਨੀ ਗੱਲ ਕਹਿਣ ਦੀ ਦੇਰ, ਬਸ ਚਰਨੀ ਢਹਿ ਪਿਆ, ਉਹ ਪਰਚੇ ਤੇ ਲੇੜਨੀ ਵਾਲਾ ਡੋਲੂ ਰਾੜਾ ਸਾਹਿਬ ਵਾਲੀ ਨਹਿਰ ਚ ਸੁੱਟਿਆ, ਤੇ ਸਾਧ ਸੰਗਤ ਪਰਤ ਕੇ ਮਹਾਂਪੁਰਸ਼ਾਂ ਕੋਲ ਸੇਵਾ ਕੀਤੀ। ਥੋੜੇ ਸਾਲਾਂ ਬਾਅਦ ਲੋਕ ਉਹਨੂੰ ਵੀ ਬਾਬਾ ਜੀ ਕਹਿਣ ਲੱਗ ਪਏ। ਸਾਧੂ ਦੇ ਕੋਲ ਇਹ ਚੀਜ਼ ਹੈ, ਉਹ ਨਿੰਦਕ ਨੂੰ ਵੀ ਤਾਰ ਦਿੰਦਾ। ਸੁਖਮਨੀ ਸਾਹਿਬ ਦਾ ਪਾਠ ਪੜੋ, ਤੁਸੀਂ ਜਾਪ ਕਰਦੇ ਰਹਿੰਦੇ ਹੋ। ਪਾਤਸ਼ਾਹ ਨੇ ਬਚਨ ਕਹਿ, ਸੰਤ ਕਿਰਪਾਲ ਕਿਰਪਾ ਜੇ ਕਰੇ, ਨਾਨਕ ਸੰਤ ਸੰਗ ਨਿੰਦਕ ਭੀ ਤਰੇ। ਸਾਧੂ ਦੀ ਸੰਗਤ ਕਰਕੇ ਕੋਈ ਨਿੰਦਕ ਵੀ ਤਰ ਸਕਦਾ, ਨਹੀਂ ਤੇ ਬਾਣੀ ਅੰਦਰ ਕਿਹਾ ਨਿੰਦਕ ਕਾ ਦਾਰੂ ਨਾਹੇ। ਪਰ ਜੇ ਸਾਧੂ ਨੂੰ ਦ੍ਰਿਸ਼ਟੀ ਅੰਦਰ ਪ੍ਰੇਮ ਭਰ ਗਏ, ਉਹਦੀ ਦ੍ਰਿਸ਼ਟੀ ਵਿੱਚ ਇੰਨਾ ਕੁਝ ਹੈ, ਤੇ ਸਾਧ ਸੰਗਤ ਉਹ ਮਹਾਂਪੁਰਸ਼ ਜਿਨ੍ਹਾਂ ਦੀ ਯਾਦ ਵਿੱਚ ਜੁੜ ਬੈਠੇ ਹੋ, ਨਾ ਉਹਨਾਂ ਉੱਤੇ ਨਿੰਦਿਆ ਦਾ ਅਸਰ, ਨਾ ਉਸਤਤ ਦਾ ਅਸਰ। ਬਾਬਾ ਜੀ ਨੇ ਤਾਂ ਇੰਨਾ ਕੁਝ ਆਨੰਦ ਮਾਣਿਆ ਨਾਲ ਰਹਿ ਕੇ,
ਕਹਿੰਦੇ ਨੇ ਗੜਬਈ ਦੇ ਮਨ ਵਿੱਚ ਆਇਆ, ਹਰ ਰੋਜ਼ ਰਾਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੁੱਖ ਆਸਣ ਸਮਾਪਤੀ ਹੁੰਦੀ ਹੈ ਤੇ ਬਾਬਾ ਜੀ ਸੱਚਖੰਡ ਵਿੱਚ ਬਹਿ ਜਾਂਦੇ ਨੇ, ਜਾ ਕੇ ਇੱਕ ਘੰਟਾ, ਡੇਢ ਘੰਟਾ, ਦੋ ਘੰਟੇ ਅੰਦਰ ਭਗਤੀ ਕਰਦੇ ਨੇ, ਸਿਮਰਨ ਕਰਦੇ, ਬਾਣੀ ਪੜ੍ਹਦੇ, ਕੀ ਕਰਦੇ? ਉਹ ਸੇਵਾਦਾਰ ਨੇ ਕਿਹਾ ਜੇ ਵੇਖਣਾ। ਕਹਿੰਦੇ ਨੇ ਰੋਸ਼ਨ ਦਾਨ ਵਿੱਚੋਂ ਵੇਖਿਆ, ਨਾ ਬਾਬਾ ਜੀ ਸਿਮਰਨ ਕਰ ਰਹੇ ਨੇ, ਨਾ ਚੌਂਕੜਾ ਮਾਰ ਕੇ ਬਾਣੀ ਪੜ੍ਹ ਰਹੇ ਨੇ, ਨਾ ਭਗਤੀ ਕਰ ਰਹੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਲੰਘ ਦੇ ਕੋਲ ਕੀ ਕਰ? ਬਾਬਾ ਈਸ਼ਰ ਸਿੰਘ ਜੀ ਹੱਥ ਜੋੜ ਕੇ ਅਰਦਾਸ ਕਰ ਰਹੇ ਨੇ, 20-20 ਮਿੰਟ ਅਰਦਾਸ, ਫਿਰ ਮੱਥਾ ਟੇਕਣਾ, 20-20 ਮਿੰਟ ਸਿਰ ਝੁਕਿਆ ਰਹਿਣਾ, ਫਿਰ ਉੱਠ ਕੇ ਅਰਦਾਸ, ਫਿਰ ਮੱਥਾ ਟੇਕਿਆ, ਫਿਰ ਅਰਦਾਸ। ਸੇਵਾਦਾਰ ਹੈਰਾਨ ਹੈ, ਬਾਰ ਬਾਰ ਅਰਦਾਸ ਕਰਦੇ ਨੇ, ਇੰਨੇ ਮਿੰਟ ਸਿਰ ਝੁਕਾ ਕੇ ਮੱਥਾ ਟੇਕਦੇ। ਤੇ ਜਦੋਂ ਬਾਬਾ ਜੀ 1.5-2 ਘੰਟੇ ਬਾਅਦ ਬਾਹਰ ਨਿਕਲੇ ਤੇ ਬਾਹਰ ਨਿਕਲ ਕੇ ਕਹਿੰਦੇ, ਭਾਈ ਤੁਸੀਂ ਵੀ ਹੁਣ ਆਰਾਮ ਕਰ ਲਓ, ਫਿਰ ਅੰਮ੍ਰਿਤ ਵੇਲੇ ਉੱਠਣਾ। ਉਹ ਸੇਵਾਦਾਰ ਤੇ ਲੱਗ ਗਏ। ਗੜਬਈ ਸੀ, ਅਗਲੇ ਦਿਨ ਦੀਵਾਨ ਤੇ ਗਏ, ਮਨ ਬੜਾ ਵਿਰਾਗ ਨਾਲ ਭਰਿਆ, ਆਪਣੇ ਮਨ ਅੰਦਰ ਆਪਣੇ ਆਪ ਨੂੰ ਕੋਸਦਾ, ਤੇਰੇ ਗੜਬਈ ਹੋਣ ਤੇ ਲਾਹਣ ਤੇ ਤੈਨੂੰ ਸੰਤ ਉੱਤੇ ਸ਼ੱਕ ਨਹੀਂ ਸੀ ਕਰਨੀ ਚਾਹੀਦੀ, ਜੇ ਵੇਖਣਾ ਫਿਰ ਜਾ ਤੇ ਪੁੱਛ ਕੇ ਵੇ, ਨਹੀਂ ਤੇ ਸੰਤ ਉੱਤੇ ਸ਼ੱਕ ਨਹੀਂ ਸੀ ਕਰਨੀ ਚਾਹੀਦੀ, ਗੜਬਈ ਹੋਵੇ ਤੇ ਸ਼ੱਕ ਕਰੇ। ਤੇ ਕਹਿੰਦੇ ਮਨ ਅੰਦਰੋਂ ਵਿਰਾਗ ਚ ਭਰਿਆ, ਅੱਖਾਂ ਭਰੀਆਂ ਹੋਈਆਂ, ਮਹਾਂਪੁਰਸ਼ਾਂ ਨੇ ਵਿੱਚ ਬੈਠਿਆਂ ਗੱਡੀ ਦੇ ਆਵਾਜ਼ ਦੇ ਕੇ ਗਿਆ, ਕਹਿੰਦੇ ਫਿਰ ਕੀ ਹੋਇਆ ਭਾਈ, ਰੋਂਦਾ ਕਿਉਂ ਹੈ? ਜੋ ਵੇਖਣਾ ਸੀ ਤੂੰ ਵੇਖ ਹੀ ਲਿਆ, ਫਿਰ ਤਾਂ ਭੁੱਬ ਨਿਕਲ ਗਈ ਨਾ, ਵੇ ਇੰਨੇ ਅੰਤਰਜਾਮੀ ਵੀ ਹੋ ਸਕਦੇ, ਸਭ ਕੁਝ ਜਾਣਦੇ। ਕਹਿੰਦੇ ਬਾਬਾ ਜੀ ਗਲਤੀ ਹੋ। ਕਹਿੰਦੇ ਨਹੀਂ ਭਾਈ, ਚੰਗਾ ਸ਼ੰਕਾ ਨਿਕਲ ਗਿਆ, ਸ਼ੰਕਾ ਨਿਕਲ ਜਾਣਾ ਚਾਹੀਦਾ, ਚੰਗੀ ਗੱਲ ਹੈ, ਤੇਰਾ ਸ਼ੰਕਾ ਦੂਰ ਹੋ ਗਿਆ। ਕਹਿੰਦੇ ਜੀ ਉਹ ਤਾਂ ਦੂਰ ਹੋ ਗਿਆ, ਪਰ ਇੱਕ ਸ਼ੰਕਾ ਪੈ ਗਿਆ। ਕਹਿੰਦੇ ਦੱਸ ਕੀ? ਕਹਿੰਦੇ ਮਹਾਰਾਜ ਪਹਿਲਾਂ ਤਾਂ ਮੇਰੀ ਗਲਤੀ ਮਾਫ ਕਰ ਦਿਓ ਕਿ ਮੈਂ ਚੋਰੀ ਵੇਖਿਆ ਕਿ ਸੱਚਖੰਡ ਵਿੱਚ ਤੁਸੀਂ ਕੀ ਕਰਦੇ ਹੋ, ਇਸ ਤਰ੍ਹਾਂ ਚਾਹੀਦਾ ਨਹੀਂ ਸੀ। ਤੇ ਦੂਜੀ ਬੇਨਤੀ, ਸ਼ੰਕਾ ਇਹ ਪੈ ਗਿਆ, ਮੈਂ ਸੋਚਿਆ ਸਿਮਰਨ ਕਰਦੇ ਹੋਵੋਗੇ, ਬਾਣੀ ਪੜ੍ਹਦੇ ਹੋਵੋਗੇ, ਭਗਤੀ ਕਰ, ਪਰ ਤੁਸੀਂ ਤੇ ਅਰਦਾਸ ਹੀ ਕਰੀ ਗਏ ਬਾਬਾ ਜੀ, ਇਹਨਾਂ ਚ 20-20 ਮਿੰਟ ਅਰਦਾਸ, 20-20 ਮਿੰਟ ਮੱਥਾ ਟੇਕਦੇ ਹੋ, ਇੱਕ ਇੱਕ 1.5-1.5 ਘੰਟਾ ਅਰਦਾਸ ਵਿੱਚ ਹੀ ਲੰਘਿਆ, ਕਿਉਂ? ਤੇ ਬਾਬਾ ਜੀ ਨੇ ਜਵਾਬ ਦਿੱਤਾ, ਕਹਿੰਦੇ ਪਤਾ ਕਿਉਂ? ਅਸੀਂ ਗੁਰੂ ਨਾਨਕ ਦੇ ਘਰ ਦੇ ਕਰਿੰਦੇ ਹਾਂ, ਅਸੀਂ ਸੰਤ ਨਹੀਂ, ਅਸੀਂ ਗੁਰੂ ਨਾਨਕ ਦੇ ਘਰ ਦੇ ਸੇਵਾਦਾਰ ਹਾਂ। ਭਾਈ ਸਾਰਾ ਦਿਨ ਦੁਨੀਆਂ ਵਿੱਚ ਵਿਚਰੀਦਾ ਤੇ ਹੱਥ ਜੋੜ ਕੇ ਸੰਗਤਾਂ ਕਈ ਵਾਰ ਨਮਸਕਾਰਾਂ ਕਰ ਜਾਂਦੀਆਂ ਨੇ, ਹੱਥ ਜੋੜ ਕੇ ਸੰਗਤ ਬਹੁਤ ਕੁਝ ਕਹਿੰਦੀ ਹੈ ਮਨ ਚ, ਰਾਤੀ ਸੌਣ ਤੋਂ ਪਹਿਲਾਂ ਸਭ ਕੁਝ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਕੇ ਸੌਂਦਾ। ਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਸੀਂ ਜਾਣੋ ਤੇ ਤੁਹਾਡੀ ਸੰਗਤ ਜਾਣੇ ਵਿੱਚ ਈਸ਼ਰ ਸਿੰਘ ਕੁਝ ਵੀ ਨਹੀਂ ਆਪਣੇ ਆਪ ਨੂੰ ਕੱਢ ਲਈ। ਕਹਿੰਦੇ ਅਸੀਂ ਕਰਿੰਦੇ ਬਣ ਕੇ ਕੰਮ ਕਰਦੇ, ਲੋਕਾਂ ਪਾਉਂਦੇ ਬਹੁਤ ਕੁਝ ਨਜ਼ਰ ਆਉਂਦਾ, ਅਸੀਂ ਗੁਰੂ ਨਾਨਕ ਦੇ ਘਰ ਦੇ ਕਰਿੰਦੇ ਹਾਂ, ਰਾਤੀ ਸੌਣ ਤੋਂ ਪਹਿਲਾਂ 2 ਘੜੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਭ ਕੁਝ ਦੇ ਦੇਈਦਾ। ਦਾਤਾ ਇਹ ਜੀਵ ਵੀ ਤੇਰਾ, ਇਹ ਪਿੰਡ ਵੀ ਤੇਰਾ, ਇਹ ਸੰਗਤ ਮਹਾਰਾਜ ਤੇਰੀ ਹੈ, ਤੁਸੀਂ ਜਾਣੋ ਤੇ ਤੁਹਾਡੀ ਸੰਗਤ ਜਾਣੇ ਵਿੱਚ ਮੈਂ ਕੁਝ ਵੀ ਨਹੀਂ, ਆਪਣੇ ਆਪ ਨੂੰ ਕੱਢ ਲੈਂਦੇ। ਇਹਨੂੰ ਕਹਿੰਦੇ ਨੇ ਸੰਤ, ਜਿਹੜਾ ਆਪਣੇ ਆਪ ਨੂੰ ਵਿੱਚੋਂ ਕੱਢ ਲੈ। ਆਪਾਂ ਵਡਿਆਈਆਂ ਲੈ ਕੇ ਫੁੱਲ ਜਾਈਦਾ, ਆਪਾਂ ਵਡਿਆਈਆਂ ਲੈ ਕੇ ਹੰਕਾਰੀ ਹੋਈਦਾ, ਸਾਧੂ ਕੋਲ ਇਹ ਜੁਗਤ ਹੈ, ਉਹ ਦੁਨੀਆਂ ਦੀ ਵਡਿਆਈ ਲੈਂਦਾ, ਨਾਲ ਦੀ ਨਾਲ ਜਮ੍ਹਾਂ ਕਰਾ ਦਿੰਦਾ, ਵਡਿਆਈ ਮਿਲਦੀ ਹੈ, ਜਮ੍ਹਾਂ ਕਰਾ ਦਿੰਦਾ, ਵਡਿਆਈਆਂ ਲੋਕ ਦਿੰਦੇ ਨੇ, ਵਾਹ ਵਾਹ ਕਹਿੰਦੇ ਨੇ, ਵਾਹ ਵਾਹ ਵਡਿਆਈ ਗੁਰੂ ਨਾਨਕ ਨੂੰ ਜਮ੍ਹਾਂ ਕਰਾ ਦਿੰਦੇ ਨੇ। ਤੇ ਇੰਨੀ ਕੁ ਜਮ੍ਹਾਂ ਕਰਾ ਦਿੰਦੇ, ਫਿਰ ਜਮ੍ਹਾਂ ਵਡਿਆਈ ਨਾਲ ਵਿਆਜ ਲੱਗਣ ਲੱਗ ਪੈਂਦਾ, ਇੰਨੀ ਕੁ ਵਡਿਆਈ ਵੱਧਦੀ ਹੈ। ਉਹ ਵਡਿਆਈਆਂ ਵੱਧਦਿਆਂ ਵੱਧਦਿਆਂ ਇੱਕ ਦਿਨ ਐਸਾ ਆਉਂਦਾ ਜਿੱਦਣ ਸੰਤ ਸਰੀਰ ਕਰਕੇ ਚਲਿਆ ਜਾਂਦਾ, ਪਰ ਉਹਦੀਆਂ ਵਡਿਆਈਆਂ ਇੰਨੀਆਂ ਵੱਧ ਜਾਂਦੀਆਂ ਨੇ, ਸਦੀਆਂ ਤੱਕ ਲੋਕ ਵਰਸੀਆਂ ਮਨਾਉਂਦੇ ਰਹਿੰਦੇ ਨੇ। ਕਰੋੜਾਂ ਅਰਬਾਂ ਦੀ ਜਾਇਦਾਦ ਵਾਲੇ ਦੀ ਯਾਦ ਕਿਉਂ ਨਹੀਂ? ਸੰਤ ਦੀ ਵਡਿਆਈ ਕਿਉਂ? ਸਰੀਰ ਮਰਨ ਤੋਂ ਬਾਅਦ ਸਦੀ ਲੰਘ ਜਾਂਦੀ ਹੈ, ਵਡਿਆਈ ਹੁੰਦੀ ਹੈ ਕਿਉਂ? ਉਹ ਵਡਿਆਈ ਗੁਰੂ ਨਾਨਕ ਕੋਲ ਜਮ੍ਹਾਂ ਕਰਾ ਦਿੱਤੀ। ਇਹੀ ਸੰਤ ਦੀ ਰਹਿਤ ਹੈ, ਸੰਤ ਕੀ ਰਹਿਤ ਸੁਣੋ ਮੇਰੇ ਭਾਈ, ਉਹਾਂ ਕੀ ਮਹਿਮਾ ਕਥਨ ਨਾ ਜਾਈ, ਵਰਤਣ ਜਾ ਕੇ ਕੇਵਲ ਨਾਮ, ਇੱਕੋ ਹੀ ਰਹਿਤ ਹੈ। ਇਹ ਸ਼ਬਦ ਸੰਤ ਆਪਣੇ ਜੀਵਨ ਵਿੱਚ ਹਿਰਦੇ ਤੋਂ ਧਾਰ ਲੈਂਦਾ। ਆਪਾਂ ਅਰਦਾਸ ਕਰਨ ਤੋਂ ਪਹਿਲਾਂ ਜ਼ਰੂਰ ਪੜ੍ਹੀਦਾ, ਵੈਸੇ ਹਰ ਗੁਰਸਿੱਖ ਦੀ ਇੰਡੀਵਿਜੁਅਲ ਅਰਦਾਸ ਚਾਹੀਦੀ ਹੈ। ਇਹ ਸਾਧੂ ਜਪਣ ਵਾਲਿਆਂ ਨੇ ਇਸ ਤਰ੍ਹਾਂ ਦਾ ਰਾਹ ਕੱਢਿਆ। ਸਿੱਖਾ, ਆਪਣੇ ਗੁਰੂ ਅੱਗੇ ਕਹਿਦਿਆਂ ਕਰਦਾਤਾ, ਸਰੀਰ ਵੀ ਤੇਰਾ ਹੈ, ਵਿੱਚ ਜਿੰਦ ਵੀ ਤੇਰੀ ਹੈ, ਜੇ ਕੋਈ ਸੰਸਾਰ ਵਿੱਚ ਮਾਣ ਦਿੰਦਾ ਇਹ ਵੀ ਤੇਰਾ, ਕਿਤੇ ਮਾਣ ਅਹੰਕਾਰ ਵਡਿਆਈ ਕਰਕੇ ਰੁਕ ਨਾ ਜਾਈ। ਨਦੀਆਂ ਦੇ ਪਾਣੀ ਕਿਸੇ ਪੱਥਰ ਨਾਲ ਰੁਕ ਜਾਂਦੇ ਨੇ, ਸਾਗਰ ਕਿਸੇ ਪੱਥਰ ਨਾਲ ਰੁਕਦਾ ਨਹੀਂ,
ਤੈਨੂੰ ਕੋਈ ਵਡਿਆਈ ਮਾਣ ਮਿਲੇ। ਸੱਜਣਾ ਰੁਕ ਨਾ ਜਾਈ, ਸਭ ਕੋਈ ਗੁਰੂ ਨਾਨਕ ਨੂੰ ਸੌਂਪ ਕੇ ਕਹੀਂ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੇ ਮੇਰਾ ਤੇ ਅਰਦਾਸ ਪਤਾ ਕੀ ਕਰਨੀ। ਆਓ ਆਪਾਂ ਕਰੀਏ ਸਾਰੇ, ਜਿਨ੍ਹਾਂ ਨੇ ਇਹ ਅਰਦਾਸ ਕਮਾਈ ਹੈ ਨਾ, ਆਪਾਂ ਤੇ ਕਰਨੀ ਹੈ, ਉਹਨਾਂ ਕਮਾ ਲਈ ਹੈ ਜੀਵਨ ਵਿੱਚ ਇਹ ਪੰਕਤੀ। ਮਨ ਵਿੱਚ ਅਰਦਾਸ ਕਰਿਓ, ਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ, ਕਿਤੇ ਸਾਡੇ ਅੰਦਰੋਂ ਵੀ ਮਾਣ ਮਿਟ ਜਾਏ, ਇਹ ਜੀਵਨ ਜਨਮ ਸਫਲ ਹੋਵੇ। ਇਹ ਅਰਦਾਸ ਜ਼ਰੂਰ ਕਰਨੀ ਚਾਹੀਦੀ ਹੈ, ਮਿਲ ਕੇ ਕਿਹੋ, ਹਰ ਸਿੱਖ ਨੂੰ ਕਹਿਣਾ ਚਾਹੀਦਾ ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ। ਆਖੋ ਸਾਰੇ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੱਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਤਿਕਾਰਯੋਗ, ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਿਕ ਵਾਲੀਏ ਕੁਲ ਆਲਮ ਮੁਜਸਮੇ ਆਬੇ ਹਯਾਤ ਸਰਵਰੇ ਕਾਇਨਾਤ ਬਾਣੀ ਦੇ ਬੋਹਿਤ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਰੋਜ਼ਾਨਾ ਦੇ ਵਾਂਗ ਜੋ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਵਿੱਚੋਂ ਹੁਕਮਨਾਮਾ ਇਸ ਲੁਕਾਈ ਦੀ ਝੋਲੀ ਦੇ ਵਿੱਚ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਤਰੁੱਠ ਕੇ ਬਖਸ਼ਿਸ਼ ਕਰਕੇ ਪਾਇਆ ਹੈ, ਇਸ ਦੀ ਵਿਚਾਰ ਦੇ ਨਾਲ ਜੁੜ ਬੈਠੇ ਸਤਸੰਗੀ ਜਨੋ ਆਓ, ਇਹ ਹੁਕਮ ਤਿਆਗ ਬੈਰਾਗ ਅਤੇ ਅਨੁਰਾਗ ਦੀ ਮੂਰਤ। ਧੰਨ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ, ਤਿਨ੍ਹਾਂ ਦੀ ਪਾਵਨ ਪਵਿੱਤਰ ਰਸਨਾ ਤੋਂ ਸੋਰਠ ਰਾਗ ਹੈ। ਔਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 632 ਦੇ ਇਹ ਬਚਨ, ਇਹ ਰੱਬੀ ਕਲਾਮ ਸੁਭਾਈਮਾਨ ਹੈ। ਇਸ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਜੋ ਗੁਰੂ ਘਰ ਦੀ ਮਰਿਆਦਾ ਹੈ, ਆਓ ਸਭ ਤੋਂ ਪਹਿਲਾਂ ਰਲ ਮਿਲ ਕੇ ਰਸਨਾ ਨੂੰ ਪਵਿੱਤਰ ਕਰੀਏ ਤਾਂ ਅਤੇ ਮਨ ਬਿਰਤੀਆਂ ਨੂੰ ਇਕਾਗਰ ਕਰੀਏ। ਸਭ ਤੋਂ ਪਹਿਲਾਂ ਫਤਿਹ ਬੁਲਾਈਏ ਜੀ, ਵਾਹਿਗੁਰੂ ਜੀ ਕਾ ਖਾਲਸਾ।

0: ਕਹਿੰਦੇ ਆ ਕਿ ਮੈਂ ਉਹਦੀ ਕੀ ਸਿਫਤ ਕਰਾਂ, ਮੈਂ ਉਹਦੀ ਕੀ ਮਹਿਮਾ ਕਰਾਂ, ਕਿਉਂਕਿ ਜਿਹੜਾ ਹਾਥੀ ਹੈ ਉਹ ਪਰਮਾਤਮਾ ਦਾ ਨਾਮ ਲੈਣ ਤੇ ਜਿਹੜਾ ਸੀਗਾ ਉਹ ਬੰਧਨ ਤੋਂ, ਉਹਦੀ ਬੰਧਨਾਂ ਤੋਂ ਉਹਦੀ ਖਲਾਸੀ ਜਿਹੜੀ ਹੈ ਉਹ ਹੋ ਗਈ। ਮੈਂ ਇੱਕ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ 'ਚ ਇੱਕ ਬਚਨ ਮੇਰੇ ਸਾਹਮਣੇ ਆ ਗਿਆ, ਅਸੀਂ ਬਚਨ ਪੜ੍ਹਦੇ ਹਾਂ, ਜਪ ਤਪ ਸੰਜਮ ਧਰਮ ਨਾ ਕਮਾਇਆ। ਤਿੰਨੋਂ ਚੀਜ਼ਾਂ ਸੀਗੀਆਂ ਕਮਾਉਣ ਵਾਲੀਆਂ, ਸੇਵਾ ਸਾਧਨਾ ਜਾਣਿਆ ਹਰ ਰਾਇਆ। ਅੱਗੋਂ ਮਹਾਰਾਜ ਕਹਿੰਦੇ ਮੱਥਾ ਟੇਕਣ ਤੋਂ ਪਹਿਲਾਂ ਇਹ ਗੱਲ ਕਮਿਟ ਕਰ ਮਨ, ਕਹੋ ਨਾਨਕ ਹਮ ਨੀਚ ਕਰਮਾ। ਉਹ ਬਚਾ ਲੈਂਦਾ ਸੀ, ਸਰਨ ਭਰੇ ਕੀ ਰੱਖ ਸਰ। ਤੁਸੀਂ ਬਚਨ ਪੜ੍ਹਦੇ ਹੋ, ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ। ਤੂੰ ਉਹਦੀ ਸ਼ਰਨ ਵਿੱਚ ਤੇ ਆ, ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ। ਉਹ ਸਾਰੇ ਬੰਧਨ ਜਿਹੜੇ ਆ ਉਹ ਕੱਟ ਦਿੰਦਾ ਜੀ। ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਗੁਰ ਟਾਟ ਲਿਆ ਮੋਹ ਪਾਪੀ ਪੜਦਾ। ਉਹ ਪੜਦੇ ਕੱਜਣ ਵਾਲਾ ਹੈ ਜੀ। ਮਹਾਰਾਜ ਕਹਿੰਦੇ ਮੈਂ ਉਹਦੀ ਕੀ ਸਿਫਤ ਕਰਾਂ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੂੰ ਮੇਰੀ ਮਹਿਮਾ ਵਰਨ ਨਾ ਸਾਕੂ, ਤੂੰ ਠਾਕੁਰ ਊਚ ਭਗਵਾਨਾ। ਇੱਕ ਮੈਂ ਇੱਥੇ ਬੇਨਤੀ ਹੋਰ ਕਰ ਜਾਵਾਂ, ਇਹ ਜਿੰਨਿਆਂ ਦਾ ਜ਼ਿਕਰ ਕੀਤਾ ਨਾ, ਇਹਨਾਂ ਦੇ ਅੰਦਰ ਵੀ ਇੱਕ ਭਾਵਨਾ ਸੀਗੀ ਕਿ ਅਸੀਂ ਮਾੜੇ ਕੰਮ ਕੀਤੇ ਆ ਜਿਹਦੇ ਕਰਕੇ ਸਾਨੂੰ ਬੰਧਨ ਪਏ ਆ, ਤੇ ਇਹਨਾਂ ਦੇ ਅੰਦਰ ਦੀ ਭਾਵਨਾ ਵੀ ਸੀਗੀ ਵੀ ਅਸੀਂ ਪਰਮਾਤਮਾ ਦਾ ਨਾਮ ਜਪੀਏ ਜਾਂ ਕੋਈ ਐਸਾ ਸਮਾਂ ਆਵੇ ਜਿਹਦੇ ਨਾਲ ਅਸੀਂ ਬੰਧਨਾਂ ਤੋਂ ਸਾਡਾ ਛੁਟਕਾਰਾ ਹੋ ਜਾਵੇ। ਬੜੇ ਧਿਆਨ ਨਾਲ ਸੁਣਿਓ, ਅੰਦਰ ਦੀ ਭਾਵਨਾ ਵੀ ਹੋਣੀ ਚਾਹੀਦੀ ਹੈ। ਇਹ ਨਹੀਂ ਕਿ ਇਕੱਲਾ ਕਹਿ ਦਈਏ ਕਿ ਗੁਰੂ ਬਖਸ਼ਿੰਦ ਹੈ, ਉਹ ਗੁਰੂ ਤਾਂ ਬਖਸ਼ਿੰਦ ਹੈ ਲੇਕਿਨ ਤੇਰੇ ਅੰਦਰ ਦੀ ਭਾਵਨਾ ਵੀ ਹੋਣੀ ਚਾਹੀਦੀ ਹੈ। ਉਹਦੀ ਬਖਸ਼ਿਸ਼ ਵੀ ਤਾਂ ਹੈ ਜੇ ਤੇਰੇ ਅੰਦਰ ਦੀ ਭਾਵਨਾ ਹੈ ਕਿ ਮਹਾਰਾਜ ਅਬ ਕੀ ਵਾਰ ਬਖਸ਼ ਬੰਦੇ ਕੋ, ਤੇਰੇ ਅੰਦਰ ਦੀ ਭਾਵਨਾ ਵੀ ਚਾਹੀਦੀ। ਮਹਾਰਾਜ ਕਹਿੰਦੇ ਮੈਂ ਉਹਦੀਆਂ ਸਿਫਤਾਂ ਕੀ ਕਰਾਂ, ਜਿਹਨੂੰ ਉਹ ਜਿਹੜਾ ਹਾਥੀ ਸੀਗਾ ਉਹ ਉਹਦਾ ਨਾਮ ਲੈਣ ਤੇ ਬੰਧਨਾਂ ਤੋਂ ਉਹਦਾ ਛੁਟਕਾਰਾ ਹੋਇਆ ਹੈ।
1: ਜਗ ਜਾਨਾ ਮਨੁੱਖ ਮਾਹੇ ਮਿਸਤਾਰਾ।
0: ਬੜੀ ਪਿਆਰੀ ਪੰਕਤੀ ਹੈ, ਮੈਂ ਇਸ ਪੰਕਤੀ ਦੀ ਵਿਚਾਰ ਬਹੁਤ ਵਾਰੀ ਕੀਤੀ। ਸ਼ਬਦ ਹੈ ਨਿਮਖ ਮਾਹੇ ਮਿਸਤਾਰਾ। ਬੜੇ ਧਿਆਨ ਨਾਲ ਸੁਣਿਓ ਗੱਲ, ਗੁਰੂ ਅੰਗਦ ਦੇਵ ਜੀ ਮਹਾਰਾਜ, ਹੱਲੇ ਗੁਰੂ ਅੰਗਦ ਦੇਵ ਜੀ ਨਹੀਂ ਮੰਨੇ, ਬਾਬਾ ਲੈਣ ਆਈ ਆਪਾਂ ਕਹਿ ਲਈਏ, ਖਡੂਰ ਸਾਹਿਬ ਦੀ ਧਰਤੀ ਤੇ ਅੰਮ੍ਰਿਤ ਵੇਲੇ ਇਸ਼ਨਾਨ ਕਰ ਰਹੇ ਆ। ਉਹਨਾਂ ਦੇ ਘਰ ਦੇ ਲਾਗਿਓ ਭਾਈ ਜੋਤ ਜੀ ਲੰਘੇ ਆ। ਭਾਈ ਜੋਤ ਜੀ ਆਸਾ ਕੀ ਵਾਰ ਪੜ੍ਹਦੇ ਜਾ ਰਹੇ ਆ, ਪੜ੍ਹਦੇ ਜਾ ਰਹੇ ਆ, ਉਹਨਾਂ ਦੇ ਕੰਨਾਂ ਦੇ ਵਿੱਚ ਆਵਾਜ਼ ਪਈ, ਕੰਨਾਂ ਦੇ ਆਵਾਜ਼ ਪਈ। ਇਹ ਨਹੀਂ ਉਹਨਾਂ ਨੇ ਕਿਹਾ ਵੀ ਤੈਨੂੰ ਮੈਂ ਸ਼ਾਮ ਨੂੰ ਮਿਲਦਾ। ਬੜੇ ਧਿਆਨ ਨਾਲ ਸੁਣਿਓ ਕਿ ਮੈਂ ਇਸ ਬੰਦੇ ਨੂੰ ਸ਼ਾਮ ਨੂੰ ਮਿਲਦਾ। ਨਿਮਤ ਮਾਹੇ ਨਿਸਤਾਰਾ, ਉਸੇ ਵੇਲੇ ਉਹਨਾਂ ਨੇ ਮੌਕਾ ਸਾਂਭਿਆ ਤੇ ਭਾਈ ਜੋਧ ਨੂੰ ਜਾ ਕੇ ਕਿਹਾ, ਜੋਧ ਇਹ ਤੂੰ ਕੀ ਗਾ ਰਿਹਾ ਹੈ, ਇਸ ਬੋਲਣਾ ਨੇ ਤਾਂ ਮੇਰਾ ਅੰਦਰ ਜਿਹੜਾ ਦ੍ਰਵਿਤ ਕਰ ਦਿੱਤਾ, ਜਿਹੜਾ ਅੱਜ ਤੱਕ ਮੈਂ ਥਾਂ ਥਾਂ ਤੇ ਭਟਕਦਾ ਪਿਆ ਸੀ। ਇਹਨਾਂ ਬੋਲਣਾ ਤੋਂ ਮੈਨੂੰ ਇਹ ਮਤ ਆਈ ਹੈ, ਇਹ ਸੂਝ ਪਈ ਹੈ ਕਿ ਮੈਨੂੰ ਪਰਮਾਤਮਾ ਦੇ ਮਿਲਣ ਦਾ ਰਸਤਾ ਜਲਦੀ ਮਿਲ ਜਾਵੇਗਾ। ਨਿਮਤ ਮਾਹੇ ਨਿਸਤਾਰਾ। ਗੁਰੂ ਅਮਰਦਾਸ ਜੀ ਮਹਾਰਾਜ ਦਾ ਗੱਲੋ ਜੀਵਨ ਲੈ ਲਓ, ਅੰਮ੍ਰਿਤ ਵੇਲਾ ਸੀਗਾ, ਅੰਮ੍ਰਿਤ ਵੇਲਾ ਬੀਬੀ ਅਮਰੋ ਜੀ ਦੁੱਧ ਰਿੜਕ ਰਹੇ ਆ, ਦੁੱਧ ਰਿੜਕਦਿਆਂ ਰਿੜਕਦਿਆਂ ਬਾਣੀ ਪੜ ਰਹੇ ਆ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋ। ਉਹਨਾਂ ਨੇ ਇਹ ਨਹੀਂ ਕਿਹਾ ਚੱਲ ਕੋਈ ਨੀ ਦੁੱਧ ਰਿੜਕ ਲਿਆਂਦੇ ਮੈਂ ਤੇਰੇ ਨਾਲ ਦੁਪਹਿਰੇ ਗੱਲ ਕਰਦਾ, ਬਿਲਕੁਲ ਨਹੀਂ। ਨਿਮਤ ਮਾਹੇ ਨਿਸਤਾਰਾ। ਸਾਹ ਸੰਗਤ ਜੀ, ਗੱਲ ਇਹ ਹੈ ਜਿਹੜੀ ਮੈਂ ਕਹਿਣਾ ਚਾਹੁੰਦਾ, ਵਕਤ ਵਿਚਾਰੇ ਸੋ ਬੰਦਾ ਹੋਏ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਸਮੇਂ ਦੀ ਵਿਚਾਰ ਕਰ, ਜੇ ਤੂੰ ਸਮਾਂ ਖੁਜਾ ਦਿੱਤਾ ਨਾ ਤੇ ਉਹ ਸਮਾਂ ਤੇਰਾ ਵਾਪਸ ਤੇਰੇ ਹੱਥ ਨਹੀਂ ਆਉਣਾ। ਇੱਥੇ ਜਿਹੜਾ ਅਜਾਮਲ ਪਾਪੀ ਜੱਗ ਜਾਣੇ
2: ਸਾਰਾ ਸੰਸਾਰ ਜਾਣਦਾ ਸੀਗਾ ਇਹਨੇ ਪਾਪ ਕੀਤੇ ਹੋਏ ਹੈ, ਇਹਨੇ ਘਰ ਵੇਸ਼ਵਾ ਰੱਖੀ ਹੋਈ ਹੈ, ਇਹ ਵੇਸ਼ਵਾ ਦੇ ਨਾਲ ਪਰਗਾਮੀ ਹੋਇਆ ਫਿਰਦਾ ਹੈ। ਲੇਕਿਨ ਇਹਦੇ ਘਰ 6 ਪੁੱਤਰ ਹੈ। ਇਤਿਹਾਸ ਲਿਖਦਾ ਸੱਤਵਾਂ ਪੁੱਤਰ ਜਿਹੜਾ ਇਹਦੀ ਘਰਵਾਲੀ ਦੇ ਹੋਣ ਵਾਲਾ ਸੀਗਾ, ਇੱਕ ਮਹਾਂਪੁਰਸ਼ ਆਇਆ, ਇਹਨੇ ਉਹਦੀ ਸੇਵਾ ਤਾਂ ਕੀਤੀ ਪਰ ਮਹਾਂਪੁਰਸ਼ ਦੇ ਅੰਦਰ ਇਹ ਆ ਗਿਆ ਕਿ ਮੈਂ ਇਹਨੂੰ ਇਸ ਪਾਪ ਤੋਂ ਛੁਟਕਾਰਾ ਕਰਾਵਾਂ। ਉਹਨੇ ਜਦੋਂ ਛੁਟਕਾਰਾ ਕਰਾਉਣ ਦੇ ਬਾਰੇ ਪੁੱਛਿਆ ਤੂੰ ਬਚਣਾ ਚਾਹੁੰਦਾ, ਕਹਿੰਦਾ ਹਾਂ, ਮੇਰੇ ਹਾਲਾਤ ਬੜੇ ਮਾੜੇ ਹੋਏ ਆ। ਮੇਰੇ ਹਾਲਾਤ ਕੀ ਹੈ? ਅਗਨ ਸਾਗਰ ਬੂਡਤ ਸੰਸਾਰਾ, ਮੈਂ ਅਰਦਾਸ ਕਰ ਰਿਹਾ ਨਾਨਕ ਬਾਹਾਂ ਪਕੜ ਸਤਿਗੁਰ, ਮੈਨੂੰ ਇਹਦੇ ਚੋਂ ਬਾਹਰ ਕੱਢਿਆ ਜਾਵੇ, ਮੈਂ ਚਿੱਕੜ ਦੇ ਵਿੱਚ ਫਸਿਆ ਪਿਆ। ਚੜ ਚੱਕਰ ਉਹ ਹਾੜ ਲਹਿਰੀ ਵੈਨ ਲਖੇਸਰੀ, ਮਹਾਰਾਜ ਕਹਿੰਦੇ ਸਤਿਗੁਰ ਸਿਉ ਆ ਲਾਏ, ਉਹਦੇ ਅੱਗੇ ਪੁਕਾਰ ਕਰ, ਤੂੰ ਇਹਨਾਂ ਦੇ ਵਿੱਚ ਪਾਪਾਂ ਦੇ ਵਿੱਚ ਇਹਨਾਂ ਵਿਕਾਰਾਂ ਦੇ ਵਿੱਚ ਫਸਿਆ ਹੋਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਸਲੋਕ 12 ਤੇ ਵਧੀਕ, ਚੜ ਚੱਕਰ ਉਹ ਹਾਰ ਲਹਿਰੀ ਵਹਿਣ ਲਿਖੇ ਸਰੀ, ਸਤਿਗੁਰ ਸਿਉ ਆ ਲਾਏ, ਬੇੜਾ ਡੁੱਬਣ ਨਾਹੇ ਭਾਉ। ਬੇੜਾ ਡੁੱਬਣ, ਤੂੰ ਬੇੜੇ ਡੁੱਬਣ ਦੀ ਗੱਲ ਕਰਦਾ, ਤੇਰਾ ਬੇੜਾ ਤਾਂ ਨਹੀਂ ਡੁੱਬੇਗਾ, ਜਿਹੜਾ ਤੇਰੇ ਅੰਦਰ ਡਰ ਹੈ ਉਹ ਵੀ ਡਰ ਜਿਹੜਾ ਵਿੱਚੋਂ ਨਿਕਲ ਜਾਵੇਗਾ, ਕਿਤੇ ਡੁੱਬ ਨਾ ਜਾਵੇ। ਮਹਾਰਾਜ ਕਹਿੰਦੇ ਅਜਾਮਲ ਪਾਪੀ ਜਗ ਜਾਣੇ। ਉਸ ਮਹਾਂਪੁਰਸ਼ ਨੇ ਕਿਹਾ ਨਿਕਲਣਾ ਚਾਹੁੰਦਾ? ਕਹਿੰਦੇ ਹਾਂ ਮੈਂ ਨਿਕਲਣਾ ਚਾਹੁੰਦਾ। ਉਹਨੇ ਕਿਹਾ ਜਿਹੜਾ ਸੱਤਵਾਂ ਪੁੱਤਰ ਹੋਏਗਾ ਉਹਦਾ ਨਾਮ ਨਾਰਾਇਣ ਰੱਖੀ, ਉਹਦਾ ਨਾਮ ਨਾਰਾਇਣ ਰੱਖੀ। ਤੇ ਉਹ ਆਜਾਮਲ ਉਹਦਾ ਨਾਮ ਨਾਰਾਇਣ ਲੈਂਦਾ ਲੈਂਦਾ ਹੀ ਉਹਦਾ ਵੀ ਜਿਹੜਾ ਨਿਸਤਾਰਾ ਹੋ ਗਿਆ।
1: ਨਾਨਕ ਗਾਹਕ ਚੇਤ ਚੰਤਾ ਮਨ, ਤਾਪ ਉੱਪਰ ਹੋ ਤਾਰਾ।
0: ਮੈਂ ਜੇ ਅਰਥ ਕਰ ਜਿਆਂ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ, ਉਹਨੂੰ ਨੈਗੇਟਿਵ ਲੈ ਕੇ ਜਾਇਓ। ਸਾਡੇ ਚੋਂ ਕੋਈ ਗਨਕਾ ਤੇ ਨਹੀਂ ਹੈਗੀ, ਸਾਡੇ ਚੋਂ ਕੋਈ ਅਜਾਮਲ ਤੇ ਨਹੀਂ ਹੈਗਾ, ਸਾਡੇ ਚੋਂ ਸਾਡੇ ਚ ਕੋਈ ਗੱਜ ਵਾਲੇ ਪਾਪ ਤਾਂ ਨਹੀਂ ਕੀਤੇ। ਸਾਧ ਸੰਗਤ ਜੀ, ਮਹਾਰਾਜ ਕਹਿੰਦੇ ਜੇ ਉਹਨਾਂ ਦਾ ਨਿਸਤਾਰਾ ਹੋ ਗਿਆ ਨਾ, ਤੇਰਾ ਵੀ ਹੋ ਜਾਵੇਗਾ। ਆਹ ਚੀਜ਼ ਮਹਾਰਾਜ ਕਹਿ ਰਹੇ, ਕਹਿੰਦੇ ਤੂੰ ਇੰਨਾ ਪਾਪੀ ਨਹੀਂ ਹੈ, ਤੂੰ ਇੰਨਾ ਪਾਪੀ ਨਹੀਂ ਹੈ। ਮਹਾਰਾਜ ਕਹਿੰਦੇ, ਮਹਾਰਾਜ ਕਹਿੰਦੇ ਨਾਨਕ ਕਹਿਤ ਚੇਤ ਚਿੰਤਾ ਮਨ, ਉਹ ਜਿਹੜਾ ਪਰਿਪੂਰਨ ਪਰਮਾਤਮਾ, ਵੈਸੇ ਚਿੰਤਾ ਮਨ ਜਿਹੜੀ ਇੱਕ ਮਨੀ ਨੂੰ ਕਿਹਾ ਗਿਆ ਜੀ ਸਨਾਤਨ ਮਤ ਵਿੱਚ, ਚਲੋ ਇੱਥੇ ਜੋ ਚਿੰਤਾਮਨ ਸ਼ਬਦ ਹੈ ਉਹ ਪਰਿਪੂਰਨ ਪਰਮਾਤਮਾ ਦੇ ਵਾਸਤੇ ਵਰਤਿਆ ਗਿਆ। ਮਹਾਰਾਜ ਕਹਿੰਦੇ ਉਸ ਪਰਿਪੂਰਨ ਪਰਮਾਤਮਾ ਨੂੰ ਚੇਤੇ ਕਰ, ਚਿੰਤਾਮਨ ਜਿਹੜਾ ਪਰਿਪੂਰਨ ਪਰਮਾਤਮਾ ਉਹਨੂੰ ਯਾਦ ਕਰ, ਤੂੰ ਵੀ ਜਿਹੜਾ ਇਸ ਸੰਸਾਰ ਤੋਂ ਤਰ ਕੇ

ਜੋ ਲੜੀਵਾਰ ਕਥਾ ਇੱਥੇ ਚੱਲ ਰਹੀ ਹੈ, ਜੋ ਸ਼ਬਦ ਸੀਗਾ ਅੱਜ ਦਾ ਹੁਕਮ, ਉਹਦੀ ਆਪਾਂ ਸੰਖੇਪ ਜੀ ਵਿਚਾਰ ਜਿਹੜੀ ਹੈ ਉਹ ਆਪ ਜੀ ਦੇ ਸਾਹਮਣੇ ਰੱਖੀ ਹੈ। ਜੋ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਜਿਤਨੀ ਕੋ ਤੁਸ਼ ਬੁੱਧੀ ਬਖਸ਼ੀ ਹੈ, ਹੁਣ ਆਪਾਂ ਜੋ ਲੜੀਵਾਰ ਹੈ, ਲੜੀਵਾਰ ਦੇ ਵਿੱਚ ਮਹਾਰਾਜ ਨਾ ਕਹਿੰਦੇ ਆ ਇਹ ਮਨ, ਬਸ ਇੱਥੇ ਦੋ ਅੱਖਾਂ ਤੇ ਲੁਣ ਚਾਹਵੇਗਾ। ਤੁਹਾਨੂੰ ਲੱਗਦਾ ਕਿ ਇਹ ਮਨ ਮੇਰਿਆ, ਜਿਸ ਤਰ੍ਹਾਂ ਇੱਕ ਬਾਪ ਆਪਣੇ ਬੱਚੇ ਨੂੰ ਆਵਾਜ਼ ਮਾਰਦਾ ਉਹ ਮੇਰੇ ਪੁੱਤਰ ਮੇਰੀ ਗੱਲ ਸੁਣ, ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਤੁਖਾਰੀ ਰਾਗ ਦੇ ਵਿੱਚ ਜੋ 1113 ਅੰਗ ਤੇ ਹੈ, ਮਹਾਰਾਜ ਮਨ ਨੂੰ ਆਵਾਜ਼ ਮਾਰ ਰਹੇ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇਹ ਮਨ ਸ਼ਬਦ ਬਹੁਤ ਵਾਰੀ ਆਇਆ। ਮੈਂ ਤੁਹਾਨੂੰ ਦੋ ਤਿੰਨ ਉਦਾਹਰਨਾਂ ਦਿਆਂ ਸੌਖੀਆਂ ਜੀਆਂ, ਤੁਸੀਂ ਆਨੰਦ ਸਾਹਿਬ ਦੀ ਬਾਣੀ ਪੜ੍ਹ ਦਿਓ, ਇਹ ਮਨ ਚੰਚਲਾ, ਇਹ ਮਨ ਕਹਿ ਕੇ ਉੱਥੇ ਵੀ ਕਿਹਾ, ਇਹ ਮਨ ਪਿਆਰਿਆ ਤੂੰ ਸਦਾ ਸੱਚ ਮਹਾਰਾਜ। ਇਹ ਮਨ ਜਿਹੜਾ ਨਾ ਬਹੁਤ ਵਾਰ ਮਹਾਰਾਜ ਨੇ ਮਨ ਦੇ ਨਾਲ ਸ਼ਬਦ ਇਹ ਵਰਤਿਆ, ਮਨ ਨੂੰ ਆਵਾਜ਼ ਮਾਰ ਕੇ ਮਹਾਰਾਜ ਸਮਝਾਉਂਦੇ ਆ, ਕਿਉਂਕਿ ਇਹ ਮਨ ਹੀ ਜਿਹੜਾ ਨਾ ਮਾਫ ਕਰਨਾ। ਗੁਰੂ ਤੇਗ ਬਹਾਦਰ ਜੀ ਕਹਿੰਦੇ ਸਵਾਨ ਪੂਛ ਜੋ ਭੈਓ ਨਾ ਸੂਧੋ, ਇਹ ਕੁੱਤੇ ਦੀ ਪੂਛ ਹੈ ਕਹਿੰਦੇ ਮਨ, ਕਹਿੰਦੇ ਬਹੁਤ ਯਤਨ ਮੈਂ ਕੀਨੋ, ਇਹ ਗੁਰੂ ਤੇਗ ਬਹਾਦਰ ਜੀ ਦਾ ਬਚਨ ਹੈ, ਸਵਾਨ ਪੂਛ ਜੋ ਭੈਓ ਨਾ ਸੂਧੋ, ਸੂਧੋ ਬਹੁਤ ਯਤਨ ਮੈਂ ਕੀਨੋ। ਇਹ ਮਨ ਨੂੰ ਮਹਾਰਾਜ ਕਹਿੰਦੇ, ਇਹ ਮਨ ਕੁੱਤੇ ਅੰਧੇ ਪੂਰਿਆਰ, ਇਹ ਮਨ ਨੂੰ ਕਿਹਾ ਮਹਾਰਾਜ ਨੇ। ਤੇ ਚਲੋ ਮਨ ਦੇ ਜਿੱਥੇ ਨੈਗੇਟਿਵ ਪ੍ਰਮਾਣ ਹੈ ਉੱਥੇ ਮਨ ਦੇ ਜਿਹੜੇ ਆ ਪੋਜ਼ਿਟਿਵ ਪ੍ਰਮਾਣ ਵੀ ਹੈ। ਇਹ ਮਨ ਸ਼ਕਤੀ, ਇਹ ਮਨ ਸੀਓ, ਜਦੋਂ ਮਨ ਸੰਸਾਰ ਵੱਲ ਨੂੰ ਜਾਂਦਾ ਤੇ ਇਹ ਮਾਇਆ ਦਾ ਰੂਪ ਹੁੰਦਾ, ਇਹ ਮਨ ਸ਼ਕਤੀ। ਇਹ ਮਨ ਸੀਓ ਜਦੋਂ ਰੱਬ ਨਾਲ ਜੁੜਦਾ ਤੇ ਰੱਬ ਦਾ ਰੂਪ ਬਣ ਜਾਂਦਾ ਜੀ। ਕੋਈ ਵੀ ਘਰ ਆਵੇ ਕਵੇ ਮੈਂ ਰੋਟੀ ਖਾਣੀ, ਕਹਿੰਦੇ ਰੋਟੀ ਛੱਡ ਤੂੰ 10 ਕਿਲੋ ਆਟਾ ਲੈ ਜਾ, ਇਹ ਮਨ ਸ਼ਕਤੀ, ਇਹ ਮਨ ਦੀ ਅਵਸਥਾ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ। ਹੁਣ ਅਗਲੀ ਪੰਕਤੀ, ਇਹ ਮਨ ਲੋਕੋ ਉਨਮਨ ਕਰੇ, ਜਦੋਂ ਇਹ ਮਨ ਇਸ ਲੋਕਾਂ ਤੋਂ ਉੱਠ ਕੇ ਉੱਪਰ ਜਾਂਦਾ ਨਾ, ਤੋ ਤੀਨ ਲੋਕ ਕੀ ਬਾਤੇ ਕਹੇ। ਇਹ ਮਨ ਮਹਾਰਾਜ ਇੱਥੇ ਮਨ ਨੂੰ ਆਵਾਜ਼ ਮਾਰਦੇ ਆ, ਇਹ ਮਨ ਮੇਰਿਆ, ਮਹਾਰਾਜ ਕਹਿੰਦੇ ਆ ਇਹ ਮਨ ਮੇਰਿਆ ਤੂੰ ਥਿਰ ਰਹੋ ਟਿਕਦਾ ਕਹਿੰਦੇ। ਤੇ ਅਸੀਂ ਰੋਜ਼ ਬਚਨਕ ਸੁਣਦੇ ਵੀ ਹਾਂ ਜੀ, ਥਿਰ ਕਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ, ਉੱਥੇ ਵੀ ਮਨ ਨੂੰ ਟਿਕਾਉਣ ਦੀ ਗੱਲ ਦਰਬਾਰ ਸਾਹਿਬ ਚੋਂ ਰੋਜ਼ ਸ਼ਾਮ ਨੂੰ ਇਹ ਸ਼ਬਦ ਜਿਹੜਾ ਆਪਾਂ ਸੁਣਦੇ ਹਾਂ, ਥਿਰ ਕਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ। ਫਿਰ ਕੀ ਹੈ, ਆਪਣੇ ਫੈਸਲੇ ਆਪ ਨਾ ਕਰ, ਮਹਾਰਾਜ ਕਹਿੰਦੇ ਮੇਰੇ ਤੇ ਛੱਡ ਦੇ ਕੋਈ ਫੈਸਲੇ, ਜੇ ਮੈਨੂੰ ਆ ਕੇ ਮੱਥਾ ਟੇਕ ਰਿਹਾ ਮੇਰੇ ਤੇ ਛੱਡ ਦੇ, ਦੁਸ਼ਟ ਦੂਤ ਪਰਮੇਸ਼ਰ ਇਹ ਕਹਿੰਦੇ ਮੈਂ ਸਾਰੇ ਫੈਸਲੇ ਮੈਂ ਆਪ ਕਰਨੇ ਆ। ਬੰਦਾ ਕਹਿੰਦਾ ਆ ਮੇਰਾ ਰਿਸ਼ਤੇਦਾਰ ਹੈ, ਇਹਨੇ ਮੈਨੂੰ ਧੋਖਾ ਦਿੱਤਾ, ਮੈਂ ਇਹਦੇ ਨਾਲ ਬੋਲਣਾ ਨਹੀਂ। ਇਹ ਵੀ ਆਪਾਂ ਇੱਦਾਂ ਹੀ ਕਰਦੇ ਨਾ, ਤੁਸੀਂ ਵੀ ਕਰਦੇ ਹੋ, ਮੈਂ ਵੀ ਕਰਦਾ, ਮੈਂ ਨਹੀਂ ਆਪਣਾ ਬੋਲਣਾ। ਮੈਂ ਕਹਿੰਦਾ ਜਿੱਡਾ ਵੱਡਾ ਧੋਖੇਬਾਜ ਇਹ ਮਨ ਹੈ, ਉੱਡਾ ਵੱਡਾ ਧੋਖੇਬਾਜ ਕੋਈ ਹੋਰ ਹੈ ਹੀ ਨਹੀਂ। ਇਸੇ ਲਈ ਬਾਣੀ ਵਿੱਚ ਮਹਾਰਾਜ ਨੂੰ ਕਿਹਾ, ਮਹਾਰਾਜ ਕਹਿੰਦੇ ਆ ਕਿ ਇਹ ਮਨ ਜਿਹੜਾ ਨਾ ਇਹ ਖੋਤੇ ਦੀ ਨਿਆਈ ਹੈ, ਗਧੇ ਦੀ ਨਿਆਈ ਹੈ। ਪਤਾ ਨਹੀਂ ਇਹਨੇ ਕਿਹੜੇ ਵਾਲੇ, ਜਿਸ ਮਾਲਕ ਨੇ ਇਹਦੀ ਪਾਲਣਾ ਕੀਤੀ, ਜਿਸ ਮਾਲਕ ਨੇ ਇਹਦਾ ਪੋਸ਼ਣ ਕੀਤਾ, ਜਿਸ ਮਾਲਕ ਨੇ ਪਾਣੀ ਪਿਲਾਇਆ, ਘਾਹ ਪਿਲਾਇਆ, ਘਾਹ ਖਵਾਇਆ, ਉਹ ਉਹਨੂੰ ਜਾ ਕੇ ਗਧਾ ਉਹਨੂੰ ਜਾ ਕੇ ਜਿਹੜੀ ਹੈ ਜੁਲੱਤੀ ਮਾਰਦਾ, ਇਹਦਾ ਕੋਈ ਪਤਾ ਨਹੀਂ ਧੋਖੇਬਾਜ਼ੀ ਹੈ। ਤੇ ਇਹ ਮਨ ਦੀ ਹੋਰ ਮੈਂ ਤੁਹਾਨੂੰ ਇੱਕ ਦੱਸਾਂ ਗੱਲ, ਇਹ ਮਨ ਬੰਦੇ ਨੂੰ ਲੈ ਕੇ ਅੰਮ੍ਰਿਤ ਵੇਲੇ ਉੱਠਦਾ ਜੀ, ਕਹਿੰਦਾ ਉੱਠ ਬੜੇ ਦਿਨ ਹੋ ਗਏ ਗੁਰਦੁਆਰੇ ਨਹੀਂ ਗਿਆ ਤੂੰ, ਚੱਲ ਗੁਰਦੁਆਰੇ। ਬੰਦਾ ਇਸ਼ਨਾਨ ਕਰਦਾ, ਸੋਹਣੇ ਕੱਪੜੇ ਪਾਉਂਦਾ, ਗੁਰਦੁਆਰੇ ਆਉਂਦਾ, ਰਸਤੇ 'ਚ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪਦਾ ਆ ਰਿਹਾ, ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਕਰਦਾ ਆ ਰਿਹਾ। ਕਰਦਿਆਂ ਕਰਦਿਆਂ ਜਦੋਂ ਗੁਰਦੁਆਰੇ ਪਹੁੰਚਦਾ, ਜੁੱਤੀ ਲਾਉਂਦਾ, ਜੁੱਤੀ ਲਾ ਕੇ ਅੰਦਰ ਵੜਦਾ, ਤੇ ਮਨ ਕਹਿੰਦਾ ਜਪਜੀ ਪੜ੍ਹ ਲਈਏ, ਕਹਿੰਦਾ ਚੱਲ ਪੜ੍ਹ ਲਈਏ। ਜਿਉਂ ਜਪਜੀ ਸ਼ੁਰੂ ਕਰਦਾ, ਮਨ ਕਹਿੰਦਾ ਤੂੰ ਜਪਜੀ ਪੜ੍ਹ ਤੇ ਮੈਂ ਜਰਾ ਮੌਲਾਂ ਵਿੱਚ ਘੁੰਮ ਕੇ ਆ ਜਾਣਾ। ਦੇਖ ਲਿਓ ਇੱਦਾਂ ਹੀ ਕਰਦਾ ਮਨ, ਬਾਣੀ ਪੜ੍ਹਦਿਆਂ ਪੜ੍ਹਦਿਆਂ ਇਹ ਕਿਤੇ ਦਾ ਕਿਤੇ ਚੱਲ ਜਾਂਦਾ। ਅਸੀਂ ਕਹਿੰਦੇ ਹਾਂ ਸਪੀਡ ਜਿਹੜੀ ਲਾਈਟ ਦੀ ਸਪੀਡ ਜ਼ਿਆਦਾ ਵੈ, ਉਹ ਮਨ ਤੇ ਸਾਹ ਸੰਗਤ ਜੀ ਇੱਥੋਂ ਉੱਠਦਾ ਤੇ ਜਾ ਕੇ ਕੈਨੇਡਾ ਨਿਆਣਿਆਂ ਨੂੰ ਮਿਲਦਾ, ਇਹ ਮਨ ਇੱਥੋਂ ਉੱਠਦਾ ਤੇ ਅਮਰੀਕਾ ਜਾ ਕੇ ਮਿਲਦਾ, ਇਹਦੀ ਸਪੀਡ ਹੋ ਰਹੀ ਹੈ। ਬਹੁਤ ਧੋਖੇਬਾਜ ਮਹਾਰਾਜ, ਉਹ ਜਦੋਂ ਫਿਰ ਬੰਦਾ ਜਪਜੀ ਪੜ੍ਹਦਾ ਨਾ, ਪੜ੍ਹਦਿਆਂ ਪੜ੍ਹਦਿਆਂ ਪਹੁੰਚ ਰਿਹਾ ਵੈ, ਜਿਨੀ ਨਾਮ ਤੇ ਆਇਆ ਘੁੰਮ ਕੇ ਆਇਆ ਏ, ਕਹਿੰਦਾ ਪੜ੍ਹ ਲਿਆ ਜਪਜੀ, ਕਹਿੰਦੇ ਹਾਂ, ਕਹਿੰਦੇ ਚੱਲ ਉੱਠ ਹੁਣ ਆਪਾਂ ਘਰ ਚਲੀਏ, ਕਹਿੰਦੇ ਕਿਉਂਕਿ ਮਨ ਜਿਹੜਾ ਇਹ ਇੰਨਾ ਧੋਖੇਬਾਜ ਮਹਾਰਾਜ ਕਹਿੰਦੇ, ਤਾਂ ਮਹਾਰਾਜ ਕਹਿੰਦੇ ਇਹ ਮਨ ਮੇਰਿਆ ਤੂੰ ਥਿਰ ਰਹੋ। ਇੱਕ ਨਾ ਗੁਰੂ ਨਾਨਕ ਸਾਹਿਬ ਦਾ ਬਚਨ ਹੈ,
ਉਹ ਚ ਵੀ ਮਹਾਰਾਜ ਕਹਿੰਦੇ ਥਿਰ ਰਹਿਣ ਦੀ ਮਹਾਰਾਜ ਟਿਕਟ ਦੀ ਗੱਲ ਕਰਦੇ ਆ। ਮਹਾਰਾਜ ਕਹਿੰਦੇ ਜਿਸ ਜਲ ਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰਪਾ ਹੀ ਜੀਓ, ਛੁੱਟ ਹੋਵੇ ਇਸ ਪੇਖ ਚ ਤੁਰਾਈ ਦੁਬਿਧਾ ਇਹ ਫਲ ਨਾ ਹੀ ਜੀਓ, ਮਨ ਰੋ ਥਿਰ ਰਹੋ ਮਤਕਤ ਜਾਹੀ ਜੀਓ, ਬਾਹਰ ਢੂੰਡਤ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਸਿੱਖਾ ਤੇਰੀ ਝੋੜੀ ਵਿੱਚ ਉਜਾੜੀ ਹੈ। ਗੁਰੂ ਗ੍ਰੰਥ ਸਾਹਿਬ ਤੋਂ ਮੈਂ ਨਹੀਂ ਕਹਿ ਰਿਹਾ, ਗੁਰੂ ਗ੍ਰੰਥ ਸਾਹਿਬ ਦੇ ਅਰਥ ਇਹ ਹੋਈ ਹੈ। ਮਹਾਰਾਜ ਕਹਿੰਦੇ ਬਾਹਰ ਢੂੰਡਤ ਬਹੁਤ ਦੁੱਖ ਪਾਵੋ, ਪਰ ਅੰਮ੍ਰਿਤ ਘੱਟ ਮਾਹੀ ਜੀਓ, ਮਨ ਰੇ ਥਿਰ ਰਹੋ। ਇੱਥੇ ਵੀ ਮਹਾਰਾਜ ਕਹਿੰਦੇ ਇਹ ਮਨ ਮੇਰਿਆ ਤੂੰ ਥਿਰ ਰਹੋ, ਚੋਟ ਨਾ ਖਾਵੀ ਰਾਮ, ਤੂੰ ਕਦੀ ਵੀ ਜ਼ਿੰਦਗੀ ਦੇ ਵਿੱਚ ਜਿਹੜੀ ਜਮਾ ਦੀ ਵਿਕਾਰਾਂ ਦੀ ਚੋਟ ਜਿਹੜੀ ਹੈ ਨਾ ਉਹ ਨਹੀਂ ਖਾਵੇਂਗਾ। ਕਿਤੇ ਮਨ ਨੂੰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਜੋੜ ਲੈ। ਤੇ ਬਾਬਾ ਕਬੀਰ ਜੀ ਕਹਿੰਦੇ ਆ, ਕਬੀਰ ਜਮਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ, ਇੱਕ ਜੋ ਸਾਧੂ ਮੋਹ ਮਿਲਿਆ ਤਿੰਨ ਲੀਆ ਅੰਚਲ ਲਾਏ। ਮਹਾਰਾਜ ਕਹਿੰਦੇ ਇਹ ਮਨ ਮੇਰਿਆ ਤੂੰ ਥਿਰ ਰਹੋ, ਚੋਟ ਨਾ ਖਾਵੀ ਰਾਮ, ਕਦੀ ਵੀ ਤੈਨੂੰ ਵਿਕਾਰਾਂ ਦੀ ਜਮਾਂ ਦੀ ਜਿਹੜੀ ਚੋਟ ਹੈ ਉਹ

ਦਿੰਦੀ ਹੈ ਉਹਦੇ ਗੁਣਾਂ ਨੂੰ ਰਾਹ। ਮਨ ਜੀਤੇ ਬਹੁਤ ਥਾਂ ਤੇ ਤਕਰੀਬਨ ਮੈਂ ਕਹਿੰਦਾ ਹੁੰਦਾ ਗੁਰੂ ਗ੍ਰੰਥ ਸਾਹਿਬ ਮਨ ਦੇ ਉੱਪਰ ਹੀ ਚੱਲਦਾ ਪਿਆ। ਜੇ ਕਿਤੇ ਮਨ ਕਾਬੂ ਆ ਗਿਆ ਨਾ, ਮਨ ਸਮਝਾਵਨ ਕਾਰਨੇ ਕਸ਼ਵਕ ਪੜੀ ਹੈ ਗਿਆਨ। ਗਿਆਨ ਕਿਹੜਾ? ਕਿਤਾਬਾਂ ਵਾਲਾ ਨਹੀਂ, ਰੂਹਾਨੀਅਤ ਗਿਆਨ ਨਾਲ ਜੁੜਨਾ। ਅੱਗੇ ਆਪਾਂ ਰੂਹਾਨੀਅਤ ਗਿਆਨ ਦੀ ਗੱਲ ਕਰਨੀ ਹੈ, ਜਦੋਂ ਮਹਾਰਾਜ ਨੇ ਦੀਵਾ ਬਾਲਣ ਦੀ ਗੱਲ ਕਰਨੀ ਅੱਗੇ। ਮਹਾਰਾਜ ਕਹਿੰਦੇ ਆ ਉਹਦੇ ਗੁਣਾਂ ਨੂੰ ਗਾਰ, ਤੇ ਉਹਦੇ ਗੁਣਾਂ ਨੂੰ ਜਦੋਂ ਗਾਵੇਂਗਾ ਨਾ, ਤੇ ਫਿਰ ਤੂੰ ਪਰਮਾਤਮਾ ਦੇ ਵਿੱਚ ਹੀ ਸਮਾ ਜਾਵੇਂਗਾ।

ਉਹਨਾਂ ਨੂੰ ਗਾਵੇਗਾ, ਉਹਦੇ ਗੁਣ ਜਿਹੜੇ ਹੈ ਉਹ ਤੇਰੇ ਅੰਦਰ ਆ ਜਾਣਗੇ। ਗੁਣ ਕਹਿ ਗੁਣੀ ਸਮਾਵਣਿਆ, ਉਹਦੇ ਗੁਣ ਅੰਦਰ ਆ ਜਾਣਗੇ।

0: ਜਿਹੜਾ ਉਹ ਦਿਖਾਈ ਦੇਵੇਗਾ।
1: ਤ੍ਰੈ ਲੋਕ ਦੀਪਕ ਸ਼ਬਦ ਜਾਣ ਪੰਚ ਦੀਪ ਸੰਘਾਰ ਹੋ।
0: ਅੱਧੀ ਪੰਕਤੀ ਫੇਰ ਪੜੋ। ਤ੍ਰੈ ਲੋਕ ਦੀਪਕ,
1: ਤ੍ਰੈ ਲੋਕ ਦੀਪਕ ਸ਼ਬਦ ਜਾਣ,
0: ਇੱਥੇ ਰੁਕਿਓ। ਤ੍ਰੈ ਲੋਕ ਦੀਪਕ ਸ਼ਬਦ ਚੰਨ, ਸ਼ਬਦ ਚੰਨ, ਸ਼ਬਦ ਦੇ ਦੱਦੇ ਲੱਗੀ ਹੈ ਸਿਆਰੀ, ਸ਼ਬਦ ਨੇ ਤੇਰੇ ਅੰਦਰ ਪ੍ਰਕਾਸ਼ ਕਰਨਾ, ਇਹਦੇ ਅਰਥ ਆਪਾਂ ਇਹ ਕਰ ਲਈਏ। ਹੁਣ ਇਹਨੂੰ ਮੈਂ ਥੋੜਾ ਜਿਹਾ ਖੋਲਣਾ ਚਾਹਾਂਗਾ, ਤਿੰਨ ਚਾਰ ਪ੍ਰਮਾਣ ਰੱਖਾਂਗਾ ਆਪ ਜੀ ਦੇ ਸਾਹਮਣੇ। ਪਹਿਲਾ ਪ੍ਰਮਾਣ, ਸਤਿਗੁਰ ਸ਼ਬਦ ਉਜਾਰੋ ਦੀਪਾ ਬਿਨਸਿਓ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ। ਪਹਿਲਾ ਪ੍ਰਮਾਣ ਜੀ, ਸ਼ਬਦ ਦੇ ਨਾਲ ਤੇਰੇ ਅੰਦਰ ਪ੍ਰਕਾਸ਼ ਹੋਣਾ। ਦੂਸਰਾ ਪ੍ਰਮਾਣ, ਹੁਣ ਉਹਦੇ ਅਰਥ ਨਹੀਂ ਕਰਨੇ ਮੈਂ, ਸਮਾਂ ਵੀ ਆਪਣਾ ਉਨਾ ਕਹਿ। ਮਹਾਰਾਜ ਕਹਿੰਦੇ ਦੀਵਾ ਮੇਰਾ ਏਕ ਨਾਮ, ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ, ਕੂਨ ਚਾਨਣ ਉਹ ਸੋਕਿਆ ਚੂਕਾ ਜਮ ਸਿਉਂ। ਮੇਲ ਨਾਮ ਨੇ ਹੀ ਅੰਦਰ ਜਿਹੜਾ ਪ੍ਰਕਾਸ਼ ਕਰਨਾ, ਉਹਦੇ ਤੋਂ ਬਗੈਰ ਨਹੀਂ ਹੋਣਾ। ਤੀਸਰਾ ਬਚਨ ਜੀ, ਬਿਨ ਸ਼ਬਦੇ ਅੰਤਰ ਹਨੇਰਾ, ਸ਼ਬਦ ਤੋਂ ਬਗੈਰ ਤੇਰੇ ਅੱਗੇ ਹਨੇਰਾ ਜੀ। ਤੂੰ ਚਾਹੇ ਲੱਖ ਦੀਵੇ ਬਾਲ ਲੈ, ਕੁਛ ਵੀ ਕਰ ਲੈ। ਜਿਹਨੂੰ ਗੁਰੂ ਅੰਗਦ ਦੇਵ ਜੀ ਕਹਿੰਦੇ, ਜਿਸ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੋਬਿੰਦ ਘੋਰ ਅੰਧਾਰ। ਮਹਾਰਾਜ ਕਹਿੰਦੇ ਬਿਨ ਸ਼ਬਦੇ ਅੰਤਰ ਹਨੇਰਾ, ਨਾ ਵਸਤ ਲਹੇ ਨਾ ਚੂਕੇ ਫੇਰਾ। ਇੱਕ ਪ੍ਰਮਾਣ ਹੋਰ ਜੀ, ਸੁਰਤੀ ਸੁਰਤ ਰਲਾਈਏ ਏਤ, ਗੁਰੂ ਨਾਨਕ ਸਾਹਿਬ ਜੀ ਰਾਮਕਲੀ ਰਾਗ ਆਪਣੀ ਸੁਰਤ ਨੂੰ ਉਸ ਪਰਮਾਤਮਾ ਦੀ ਸੁਰਤ ਵਿੱਚ ਜੋੜਦੇ। ਸੁਰਤੀ ਸੁਰਤ ਰਲਾਈਏ ਏਤ, ਤਨ ਕਰ ਤੁਲਹਾ ਲੰਘੇ ਚੇਤ, ਅੰਤਰ ਭਾਹੇ ਤਿਸੇ ਤੂੰ ਰੱਖ। ਭਾਹੇ ਦੇ ਅਰਥ ਕਰਦਾ ਅੰਦਰ ਦੀ ਅੱਗ ਅੰਦਰ ਰੱਖ। ਦੋ ਕਿਸਮ ਦੀ ਅੱਗ ਹੈ ਅੰਦਰ, ਇੱਕ ਅੱਗ ਹੈ ਵਿਕਾਰੀ, ਇੱਕ ਅੱਗ ਜਿਹੜੀ ਅੰਦਰ ਠੰਡ ਦਿੰਦੀ ਹੈ। ਇੱਕ ਵਿਕਾਰੀ ਅੱਗ ਜਿਹੜੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਹੈ, ਇਹਨਾਂ ਤੋਂ ਪੈਦਾ ਹੋ ਰਹੀ ਹੈ। ਦੂਜੀ ਅੱਗ ਹੈ ਬ੍ਰਹਮ ਅਗਨ, ਇਹ ਜਿਹੜੀ ਬ੍ਰਹਮ ਅਗਨ ਹੈ ਇਹ ਅੰਦਰ ਨੂੰ ਠੰਡਾ ਦਿੰਦੀ ਹੈ। ਜਿਹੜੀ ਸੱਤ ਸੰਤੋਖ ਦਇਆ ਧਰਮ ਤੋਂ ਤੀਰਥ ਤੋਂ ਪੈਦਾ ਹੋ ਰਹੀ ਹੈ, ਇਹ ਵੀ ਅੱਗ ਹੈ। ਮਹਾਰਾਜ ਕਹਿੰਦੇ ਅੰਤਰ ਪਾਏ ਕਿਸੇ ਤੂੰ ਰੱਖ, ਫਿਰ ਕੀ ਹੋਏਗਾ, ਅਹਿਨਸ ਦੀਵਾ ਬਲੇ ਅਤਖ ਅਥੱਕ, ਤੇਰੇ ਅੰਦਰ ਦੀਵਾ ਬਲਜੇਗਾ ਜਿਹੜਾ ਕਦੀ ਬੁੱਝੇਗਾ ਨਹੀਂ। ਇੱਕ ਹੋਰ ਪ੍ਰਮਾਣ ਜੀ, ਬਿਨ ਤੇਲ ਦੀਵਾ ਕਿਉਂ ਜਲੇ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਤੇਲ ਤੋਂ ਬਗੈਰ ਦੀਵਾ ਜਾਣਨਾ ਨਹੀਂ, ਤੇ ਫਿਰ ਤੇਲ ਕਿਹੜਾ ਤੇ ਵੱਟੀ ਕਿਹੜੀ ਤੇ ਮਹਾਰਾਜ ਅੱਗ ਕਿਹੜੀ। ਮਹਾਰਾਜ ਦੇਖੋ, ਮਹਾਰਾਜ ਬਾਕਮਾਲ ਦਾ ਮਹਾਰਾਜ ਨਾ ਫਲਸਫਾ ਜਿਹੜਾ ਸਾਡੇ ਅੱਗੇ ਰੱਖਦੇ ਆ। ਮਹਾਰਾਜ ਕਹਿੰਦੇ ਬਿਨ ਤੇਲ ਦੀਵਾ ਕਿਉਂ ਜਲੇ। ਇੱਥੇ ਹੁਣ ਮੈਂ ਦੱਸ ਦਿਆਂ, ਜਿਹੜਾ ਦੀਵਾ ਨਾ ਉਹ ਸਾਡਾ ਤਨ ਹੈ ਜੀ, ਉਹ ਸਾਡਾ ਕੀ ਹੈ, ਤਨ ਸਰੀਰ। ਕਿਉਂਕਿ ਦੀਵਾ ਚਾਹੀਦਾ ਨਾ, ਮਿੱਟੀ ਦਾ ਬਣਿਆ, ਤੇ ਆ ਸਰੀਰ ਮਿੱਟੀ ਦਾ ਬਣਿਆ ਹੋਇਆ ਵੈ। ਮਹਾਰਾਜ ਕਹਿੰਦੇ ਬਿਨ ਤੇਲ ਦੀਵਾ ਕਿਉਂ ਜਲੈ, ਇਹ ਸਵਾਲ ਹੈ ਕਿ ਤੇਲ ਤੋਂ ਬਗੈਰ ਦੀਵਾ ਨਹੀਂ ਜਲਦਾ। ਹੁਣ ਕਿਹੜਾ ਤੇਲ ਚਾਹੀਦਾ? ਪਹਿਲੀ ਗੱਲ, ਪੋਥੀ ਪੁਰਾਣ ਕਮਾਈ ਹੈ, ਗੁਰੂ ਗ੍ਰੰਥ ਸਾਹਿਬ ਦੀ ਕਮਾਈ ਕਰ ਮੇਰੇ ਪੁੱਤਰਾ, ਇਹੋ ਹੀ ਤੇਰੇ ਵਾਸਤੇ ਤੇਲ ਹੈ। ਪੌ ਵੱਟੀ ਇੱਕ ਤਨ ਪਾਈ ਹੈ, ਇੱਕ ਤਨ ਪੌ ਵੱਟੀ ਪਿਆਰ ਦੀ ਵੱਟੀ, ਅਦਬ ਦੀ ਵੱਟੀ, ਗੁਰੂ ਗ੍ਰੰਥ ਸਾਹਿਬ ਦੀ ਵੱਟੀ ਵੱਟ ਕੇ ਉਹਦੇ ਜੀਵਤ ਪਾ ਤੇਲ ਵੀ ਹੋ ਗਿਆ, ਵੱਟੀ ਵੀ ਆ ਗਈ, ਹੁਣ ਆਪਾਂ ਲਾਉਣੀ ਅੱਗ। ਮਹਾਰਾਜ ਕਹਿੰਦੇ ਸੱਚ ਬੂਝਣ ਆਣ ਜਲਾਈ ਹੈ। ਸੱਚ ਬੂਝਣ ਉਹ ਜਿਹੜਾ ਤੇਰੇ ਅੰਦਰ ਰੂਹਾਨੀਅਤ ਦਾ ਗਿਆਨ ਪੈਦਾ ਹੋਇਆ ਨਾ, ਉਹ ਮਹਾਰਾਜ ਕਹਿੰਦੇ ਉਹਦੀ ਚੁਆਤੀ ਲਾ, ਇਹ ਤੇਲ ਦੀਵਾ ਇਉਂ ਜਲੇ ਕਰ ਚਾਨਣ ਸਾਹਿਬ ਤੋਂ ਮਿਲੇ। ਮਹਾਰਾਜ ਕਹਿੰਦੇ ਤ੍ਰੈ ਲੋਕ ਦੀਪਕ ਸ਼ਬਦ ਚਾਨਣ ਪੰਚ ਦੂਤ ਸੰਗਾ ਹੋ। ਜਦੋਂ ਤੇਰੇ ਅੰਦਰ ਸ਼ਬਦ ਦਾ ਦੀਵਾ ਜਲ ਜਾਏਗਾ ਨਾ, ਉਹ ਫਿਰ ਤੇਰੇ ਅੰਦਰ ਦੇ ਪੰਚ ਦੂਤ ਜਿਹੜੇ ਹੈ ਕਾਮ ਕ੍ਰੋਧ ਇਹਨਾਂ ਨੂੰ ਸਾੜ ਦੇਵੇ।

ਅੱਜ ਕਹਿੰਦੇ ਤੇਰੇ ਅੰਦਰ ਦਾ ਡਰ ਜਮਾਂ ਦਾ ਡਰ ਕੋਈ ਬੰਦਾ ਨਹੀਂ ਚਾਹੁੰਦਾ ਜੀ ਮੈਂ ਮਰਨਾ, ਮਾਫ ਕਰਨਾ ਜੀ, ਚਾਹੇ ਡਾਕਟਰ ਨੇ ਕਹਿ ਵੀ ਦਿੱਤਾ ਕਿ ਤੂੰ ਮਹੀਨੇ ਤੋਂ ਵੱਧ ਨਹੀਂ ਕਰ ਸਕਦਾ, ਕਹਿੰਦਾ ਕੋਈ ਐਸਾ ਕੰਮ ਕਰੋ ਮੈਂ ਹੋਰ ਜੀ ਲਵਾਂ। ਮਹਾਰਾਜ ਕਹਿੰਦੇ ਮੌਤ ਦਾ ਡਰ ਜਮਾਂ ਦਾ ਡਰ ਤੇਰੇ ਅੰਦਰੋਂ ਖਤਮ ਹੋ ਜਾਵੇਗਾ, ਤੈਨੂੰ ਸੰਸਾਰ ਸਾਗਰ ਤੋਂ ਤਰ ਜਾਵੇਗਾ, ਤੇਰੇ ਕਾਰਜ ਰਾਸ ਹੋ ਜਾਣਗੇ।

0: ਵਾਹਿਗੁਰੂ ਜੀ ਕੀ ਫਤਿਹ।
1: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130 4818, ਵੈਸਟ ਵਿੰਡਸ ਡਰਾਈਵ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ, ਕੈਲਗਰੀ, ਨੀਅਰ ਸਟੈਂਪੇਡ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ, ਕੈਲਗਰੀ।

0: ਸਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210-23-32 Avenue North East Calgary। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਹਰ ਜੋਗ

ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨਾ ਜਾਣੈ ਤੇਰਾ ਕੀਤਾ, ਕੇਵਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਾਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਬਿਨ ਸਿੱਧੀ ਕਿਨੈ ਨਾ ਪਾਈ ਆ, ਕਰਮ ਮਿਲੈ ਨਾਹੀ ਠਾਕ ਰਹਾਈ ਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੋਂ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਬਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖ ਖਾਏ ਚਲੀ ਹੈ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਇ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੈ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਝੂਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰ ਹੈ ਤੇ ਕਮ ਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੁਜਰੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ, ਮੋਕੋ ਰਾਮ ਨਾਮ ਪ੍ਰਗਾਸ। ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵੱਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰਸ ਨਾਮ ਨਾ ਪਾਇਆ, ਤੇ ਭਾਗਹੀਨ ਜਮ ਪਾਸ। ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤਸੰਗਤ, ਜਿਤ ਹਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੁਜਰੀ ਮਹੱਲਾ ਪੰਜਵਾ। ਕਾਹੇ ਰੇ ਮਨ ਚਿਤ ਵੈ ਉਦਮ, ਜਾ ਹਰ ਹਰ ਜੀਓ ਪਰਿਆ। ਸੈਲ ਪੱਥਰ ਮਹਿ ਜੰਤੋ ਪਾਏ, ਤਾਕਾ ਰਿਜ ਕਾ ਗੈ ਕਰ ਧਰਿਆ।
मेरे माधो जी सत संगत मिले सो तरिया, गुर प्रसाद परम पद पाया, सूके काष्ट हरिया रहाओ। जनन पिता लोक सुत बनता, कोय न किसकी तरिया, सिर सिर रिजक संभाहे ठाकुर, काहे मन भाव करिया। ऊडे ऊडावै सह कोसा, तिस पाछै बचरे शरिया। तिन कवन खिलावै कवन चुगावै, मन मह सिमरन करिया।

ਵਾਰੀ ਆਪ ਹੱਥ ਦੇ ਲਿਹੋ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਸਵਈਆ ਪਾਏਂਗੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤੇਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਵੈ ਬਹੁ ਭੇਦ ਕਹਿ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ

ਮੁਦਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਜੀ ਨਹਿ ਜਾਈ, ਨਿਤ ਨਿਤ ਰੱਖ ਔਰ ਧਾਰੋ।

ਆਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਈ। ਦਸਾਂ ਪਾਤ

ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਨਡਿੱਠ ਕੀਤਾ। ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ, ਖਾਲਸਾ ਜੀ ਬੋਲੋ ਜੀ, ਵਾਹਿਗੁਰੂ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੇ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ, ਖਾਲਸਾ ਜੀ ਬੋਲੋ ਜੀ, ਵਾਹਿਗੁਰੂ ਬੋਲੋ ਜੀ। ਪੰਜਾਂ ਤਖਤਾਂ ਸਰਬੱਤ

ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ

ਜਾਣ ਨਿਉਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ।

ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ

ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਧਾਰਿਆ। ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾਹ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ। ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹੇ ਨਾਮ ਕਰ ਆਪਣੇ ਚੇਰੇ। ਆਪਣੀ ਸਨ ਰਾਖ ਪ੍ਰਭ ਦਾਤੇ, ਗੁਰ ਪ੍ਰਸਾਦ ਕਿੰਨੈ ਬਿਰਲੈ ਜਾਤੇ। ਸੁਨਹੁ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕਮਲ ਵਸਹਿ ਮੇਰੇ ਚੀਤਾ। ਨਾਨਕ ਏਕ ਕਰੈ ਅਰਦਾਸ, ਬਿਸਰ ਨਾਹੀ ਪੂਰਨ ਗੁਣ ਤਾਸ। ਰਾਮਦਾਸ ਸਰੋਵਰ ਨਾਤੇ, ਸਭ ਉਤਰੇ ਪਾਪ ਕਮਾਤੇ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ। ਪੰਧ ਜਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਹਾਲੀ। ਸੋ ਕਹੁ ਟਲ ਗੁਰ ਸੇਵੀਐ ਅਹਿੰਸ ਸਹਿ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾ ਮਨ ਰੇ ਪ੍ਰਭ ਕੀ ਸਰਨ ਵਿਚਾਰ ਜਿਹ ਸਿਮਰਤ ਗਨ ਕਾ ਸੀ ਉਦਰੀ ਤਾਕ ਜਸ ਉਰ ਧਾਰ ਮਨ ਰੇ ਪ੍ਰਭ ਕੀ ਸਰਨ ਵਿਚਾਰ ਜਿਹ ਸਿਮਰਤ ਗਨ ਕਾ ਸੀ ਉਦਰੀ ਤਾਕ ਜਸ ਉਰ ਧਾਰ ਰਹਾ ਅਟਲ ਭਇਓ ਤੂੰ ਜਾ ਕੈ ਸਿਮਰਨ ਹਰ ਨਿਰਭੈ ਪਦ ਪਾਇਆ ਦੁਖ ਹਰਤਾ ਇਹ ਵਿਦ ਕੋ ਸੁਆਮੀ ਤੈ ਕਾਹੇ ਬਿਸਰਾਇਆ ਜਾਵਹੀ ਸ਼ਰਨ ਗਹੀ ਕਿਰਪਾ ਨਿਧ